ਅੱਜ ਦਿਨ ਐਤਵਾਰ 1948 ਦੇ ਹਾੜ ਮਹੀਨੇ ਦੀ 6 ਤਾਰੀਖ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 28 ਤਰੀਕ ਹੈ। ਅੱਜ ਦੀ ਸਵੇਰ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ ਅਤੇ ਅਸੀਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

0: Hindi broadcast. The Ministry of External Affairs has issued an advisory to Indian citizens undertaking the Kailash Mansarovar Yatra through tours organized by private tour operators. In a statement, the ministry said it is in receipt of several requests for help and assistance from Indian citizens stuck in Nepal while undertaking Kailash Mansarovar Yatra without the required entry permit and visas for China. It said citizens are advised not to commence their journey from India until all required travel documents have been obtained for undertaking the complete journey. Union Ministers of State for Health and Family Welfare, Anupriya Patel, has said that India had made significant progress in healthcare over the past 12 years and is working toward the broader goal of universal health coverage, ensuring accessible, affordable and quality healthcare for every citizen. Speaking at the 9th edition of the Doctors' Day Conclave of a private media channel program, Ms. Patel highlighted Ayushman Bharat Pradhan Mantri Jan Arogya Yojana as one of the world's largest health assurance programs, covering around 62 crore people, and said it is helping families access treatment with financial protection. Delhi Chief Minister Rekha Gupta warned that coaching centres which fail to comply with mandatory safety norms will no longer be permitted to operate in Delhi. In a video message, Gupta said the Delhi government will soon introduce a robust regulatory law to ensure stricter oversight, greater accountability and enhanced student safety. Maharashtra Chief Minister Devendra Fadnavis has ordered the formation of a special investigation team to be headed by Thane Joint Commissioner of Police Punjab Rao Ugle to investigate the Maharashtra Teacher Eligibility Test or TET paper leak case. The move comes after Bhiwandi Police foiled a major paper leak a day before the scheduled TET examination by arresting three alleged members of the racket. Following the incident, the Maharashtra State Council of Examination postponed today's TET examination. A revised date for the test will be announced later. The death toll in Venezuela's earthquakes has risen to 1,430. The latest figures were released as rescuers continued the search for survivors of the 1-2 punch of 7.2 and 7.5 magnitude earthquakes that devastated the South American nation on Wednesday. Families have reported at least 68,900 people missing. Goa's 14-year-old international master, Ehsan Waz, has become India's 96th chess grandmaster after securing his third and final grandmaster nom at the Sarajevo GM mixed tournament in Bosnia and Herzegovina. In the FIFA World Cup, England defeated Panama 2-0 in their Group L match at New Jersey Stadium in the United States this morning. Jude Bellingham and Harry Kane scored a goal each as England secured the top spot of Group L. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸਮਾਂ ਹੋ ਰਿਹਾ 6:10 ਦਾ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਆਓ ਹੁਣ ਜਾਣਕਾਰੀ ਦੇ ਦਈਏ ਤੁਹਾਨੂੰ ਅੱਜ ਦੇ ਪ੍ਰੋਗਰਾਮਾਂ ਦੀ। ਛੇ ਵੱਜ ਕੇ 15 ਮਿੰਟ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ, ਜਿਸ ਦੇ ਵਿੱਚ ਹੋਵੇਗਾ ਸਿਲਸਿਲਾ ਪੈਗਾਮ। 8 ਵਜੇ ਸਮਾਚਾਰ ਪ੍ਰਭਾਤ ਅਤੇ 8:15 ਤੇ ਮੋਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੇ ਤੁਸੀਂ ਸੁਣ ਪਾਓਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਵੱਜ ਕੇ 40 ਮਿੰਟ ਤੇ ਪੇਸ਼ ਕਰਾਂਗੇ ਪ੍ਰੋਗਰਾਮ ਸਦਾ ਬਹਾਰ ਨਗਮੇ। 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਅਤੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। 10:30 ਵਜੇ ਰਹੇਗਾ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ। ਗਿਆਰਾਂ ਵਜੇ ਤੁਸੀਂ ਸੁਣੋਗੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਆਪਣੀ ਮਨ ਕੀ ਬਾਤ ਦਾ ਰੂਪਾਂਤਰ ਅਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ।

0: 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਦੁਪਹਿਰ ਦੀ ਸਭਾ ਵਿੱਚ ਤੁਹਾਡੇ ਨਾਲ ਹੋਣਗੇ ਕਮਲਪ੍ਰੀਤ ਕੌਰ, ਜੋ ਲੈ ਕੇ ਆਉਣਗੇ ਤੁਹਾਡੇ ਲਈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਬਾਰਾਂ ਵੱਜ ਕੇ 30 ਤੇ ਪੇਸ਼ ਕਰਾਂਗੇ ਪ੍ਰੋਗਰਾਮ ਘਰ ਪਰਿਵਾਰ ਤੇ ਸਿਲਸਿਲਾ ਭੈਣਾਂ ਦੀ ਪਸੰਦ। ਇੱਕ ਵੱਜ ਕੇ 10 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼। 2 ਤੁਸੀਂ ਸੁਣ ਪਾਓਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੇ ਪੇਸ਼ ਕਰਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ। ਤਿੰਨ ਵਜੇ ਤੋਂ ਲੈ ਕੇ 5 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਰਹੇਗਾ ਪ੍ਰੋਗਰਾਮ ਵਿਵਿਧਾ। 3:30 ਪ੍ਰੋਗਰਾਮ ਮਨ ਚਾਹੇ ਗੀਤ ਅਤੇ 4 ਪ੍ਰੋਗਰਾਮ ਉਜਾਲੇ ਉਨਕੀ ਯਾਦੋਂ ਕੇ। ਸ਼ਾਮ ਦੀ ਸਭਾ ਵਿੱਚ ਤੁਹਾਡੇ ਨਾਲ ਹੋਣਗੇ ਲਵਲੀਨ ਸਚਦੇਵਾ, ਜੋ ਤੁਹਾਡੇ ਲਈ ਲੈ ਕੇ ਆਉਣਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। 6:20 ਤੇ ਪ੍ਰਦੇਸ਼ੀ ਖਬਰਾਂ ਰਹਿਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 6:30 ਤੁਸੀਂ ਸੁਣ ਪਾਓਗੇ ICC ਵਿਮੈਨਸ T20 ਵਰਲਡ ਕੱਪ 2026 ਦਾ ਸਿੱਧਾ ਪ੍ਰਸਾਰਣ। ਤੇ ਅੱਜ ਦਾ ਇਹ ਮੈਚ ਇੰਡੀਆ ਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾਵੇਗਾ। ਸਾਢੇ 7 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ 7:40 ਤੋਂ ਲੈ ਕੇ 8 ਤੱਕ ਤੁਸੀਂ ਫਿਰ ਤੋਂ ਸੁਣ ਪਾਓਗੇ ਮੈਚ ਦਾ ਸਿੱਧਾ ਪ੍ਰਸਾਰਣ। 8 ਤੋਂ ਲੈ ਕੇ 8:44 ਤੱਕ ਤੁਸੀਂ ਸੁਣੋਗੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ। 8:45 ਤੇ ਸਮਾਚਾਰ ਸੰਧਿਆ, ਜੋ ਹਨ ਹਿੰਦੀ ਵਿੱਚ ਖਬਰਾਂ ਤੇ ਇਹ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 9:15 ਤੋਂ ਲੈ ਕੇ 11 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲੀਏ। 9:30 ਰਹੇਗਾ ਪ੍ਰੋਗਰਾਮ ਛਾਇਆ ਗੀਤ। 10 ਪ੍ਰੋਗਰਾਮ ਆਜ ਕੇ ਫਨਕਾਰ ਅਤੇ 10:30 ਪ੍ਰੋਗਰਾਮ ਢਲਤੀ ਜਾਏ ਰਾਤ।
1: ਹੁਣ ਸਮਾਂ ਹੁੰਦਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ, ਜਿਸ ਵਿੱਚ ਤੁਸੀਂ ਸਰਵਣ ਕਰੋਗੇ ਗੁਰਬਾਣੀ ਸ਼ਬਦ ਰਾਗੀ ਭਾਈ ਬਖਸ਼ੀਸ਼ ਸਿੰਘ ਜੀ ਦੀ ਆਵਾਜ਼ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 6:59 ਤੇ 30 ਸਕਿੰਟ ਦਾ। ਠੀਕ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੱਜਰੀ ਸਵੇਰ ਤੇ ਅੱਜ ਰਹੇਗਾ ਸਿਲਸਿਲਾ ਪੈਗਾਮ।

0: ਔਰ ਪ੍ਰੋਗਰਾਮ ਪੈਗਾਮ ਦੇ ਵਿੱਚ 77173 73 140 ਤੇ ਇੱਕ ਪੈਗਾਮ ਸਾਡੇ ਕੋਲ ਹੋਰ ਆਇਆ ਜੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਕਰੁਣਾ ਵਰਮਾ ਦਾ ਕਹਿੰਦੇ ਦਰਦ ਕੀ ਵੀ ਆਪਣੀ ਅਦਾ ਹੋਤੀ ਹੈ ਯੇ ਖਾਮੋਸ਼ੀ ਮੇ ਸਬਸੇ ਜ਼ਿਆਦਾ ਸਦਾ ਹੋਤੀ ਹੈ ਜਿਸੇ ਸਹਿਨਾ ਆ ਜਾਏ ਮੁਸਕੁਰਾ ਕਰ ਜਿਸੇ ਸਹਿਨਾ ਆ ਜਾਏ ਮੁਸਕੁਰਾ ਕਰ ਉਸਕੀ ਜ਼ਿੰਦਗੀ ਹੀ ਅਸਲੀ ਦਾਸਤਾਂ ਹੋਤੀ ਹੈ ਬਿਲਕੁਲ ਜੀ ਬਿਲਕੁਲ ਦਰਦ ਤੇ ਫਿਰ ਇਨਸਾਨ ਨੂੰ ਦੇਖੋ ਬੀਅਰ ਕਰਨਾ ਹੀ ਪਏਗਾ ਔਰ ਦੁੱਖ ਵੀ ਉਸਨੂੰ ਸਵੀਕਾਰਨਾ ਹੀ ਪਏਗਾ ਕਿਉਂਕਿ ਧੁੱਪ ਤੇ ਛਾਂ ਜ਼ਿੰਦਗੀ ਦਾ ਹਿੱਸਾ ਹੈ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਤੇ ਬਸ ਜੇਕਰ ਹੱਸ ਕੇ ਸਵੀਕਾਰ ਲਈਏ ਤੇ ਫਿਰ ਦੁੱਖ ਵੱਡਾ ਨਹੀਂ ਲੱਗਦਾ
1: ਇੱਕ ਸ਼ੁਕਰਾਨਾ ਦੂਸਰਾ ਮੁਸਕਾਨਾ ਔਰ ਤੀਸਰਾ ਕਿਸੇ ਕਾ ਦਿਲ ਨਾ ਦੁਖਾਨਾ ਯੇ ਹੈ ਤੀਨੋ ਰਸਤੇ ਸੁਖ ਦੇਣੇ ਕੇ
0: ਔਰ ਜੰਨਤ ਕੋ ਪਾਣੇ ਕੇ
1: ਵਾਹ ਅੱਗੇ ਇਹ ਲਿਖਦੇ ਨੇ ਕਿ ਸਮਾਂ ਹੰਢਾਇਆ ਭੁੱਲਦਾ ਕਿੱਥੇ ਚੇਤੇ ਰਹਿਣ ਵਾਜਾਂ ਦਿਲ ਮਿਲਿਆਂ ਦੇ ਮੇਲੇ ਸੱਜਣਾ ਵਿਛੜ ਗਿਆਂ ਦੀਆਂ ਯਾਦਾਂ ਇਹ ਸਾਨੂੰ ਬੜੀ ਹੀ ਪਿਆਰੀ ਰਚਨਾ ਸਾਧੂ ਰਾਮ ਕੋਟ ਸਮੀਰ ਤੋਂ ਭੇਜੀ ਸੀ ਜੀ
0: ਜੀ ਸਾਧੂ ਰਾਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਮੁਹੱਬਤ ਨਾਮ ਹੈ ਕਿਸੀ ਕੇ ਦਿਲ ਮੇ ਬਸ ਜਾਣੇ ਕਾ
1: ਜੀ
0: ਮੁਹੱਬਤ ਨਾਮ ਹੈ ਕਿਸੀ ਕੇ ਦਿਲ ਮੇ ਬਸ ਜਾਣੇ ਕਾ ਕਿਸੀ ਕੀ ਖੁਸ਼ੀ ਮੇ ਆਪਣੀ ਖੁਸ਼ੀ ਪਾ ਜਾਣੇ ਕਾ ਯੇ ਵੋ ਅਹਿਸਾਸ ਹੈ ਜੋ ਲਫਜ਼ੋ ਮੇ ਨਹੀਂ ਸਮਾਤਾ ਬਸ ਚੁਪਕੇ ਸੇ ਦਿਲ ਕੋ ਆਪਣਾ ਬਣਾ ਜਾਤਾ ਹੈ ਇਹ ਖੂਬਸੂਰਤ ਪੈਗਾਮ ਸਾਨੂੰ ਭੇਜਿਆ ਜੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਤੇ ਸੀ ਟੀ ਦੀਵਾਨਾ ਤੋਂ ਬਿਲਕੁਲ ਜੀ ਬਿਲਕੁਲ ਮੁਹੱਬਤ ਦੀ ਬੜੀ ਖੂਬਸੂਰਤ ਪਰਿਭਾਸ਼ਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਫੋਰ ਬੀਂਗ ਵਿਦ ਅਸ ਪਿੰਡ ਮਿੰਡੂਖੜਾ ਬਲਾਕ ਲੰਬੀ ਤੋਂ ਨੇੜੇ ਮੰਡੀ ਡਬਲ ਈ ਕ੍ਰਿਸ਼ਨ ਕੁਮਾਰ ਕਮਲਾ ਦੇਵੀ ਰਾਮ ਪ੍ਰਤਾਪ ਜੋਤੀ ਸੁਮਨ ਤੇ ਮਨੀਸ਼ਾ ਨੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕੀਤਾ ਕਹਿੰਦੇ ਖਾਈਏ ਨਾ ਵਸਾ ਕਦੇ ਮਾਰ ਖੁੰਡ ਢਾਣੀ ਦਾ ਰੱਖੀਏ ਬਣਾ ਕੇ ਵੀਰੋ ਖੇਤ ਤੇ ਗਵਾਂਢੀ ਨਾ ਰਲਦੀ ਨਾ ਵਾਹੀ ਕਦੇ ਟਰੈਕਟਰ ਚੰਗੇ ਦੀ ਕਾਦੀ ਹੁੰਦੀ ਵਾਹੀ ਨਿੱਤ ਸੰਦ ਮੰਗੇ ਦੀ ਹੁੰਦੀ ਨਹੀਂ ਦੁਕਾਨਦਾਰੀ ਸੰਗ ਸੰਗ ਕੇ ਪਲਦੀ ਨਹੀਂ ਫਸਲ ਰੋਜ਼ ਪਾਣੀ ਮੰਗ ਕੇ ਦੁੱਖ ਚਾਣ ਚੱਕ ਥੁੜ ਗਈ ਪਨੀਰੀ ਦਾ ਰੱਬ ਜਿੰਨਾ ਹੁੰਦਾ ਜੱਟ ਨੂੰ ਸਹਾਰਾ ਸੀਰੀ ਦਾ ਦੇਖੋ ਜੀ ਵੈਸੇ ਤਾਂ ਤੁਸੀਂ ਸਹਾਰੇ ਦੀ ਗੱਲ ਕੀਤੀ ਹੈ ਸੀਰੀ ਦੇ ਸਹਾਰੇ ਦੀ ਗੱਲ ਕੀਤੀ ਹੈ ਇਹ ਤੁਹਾਡੀ ਵਡਿਆਈ ਹੈ ਜੀ ਇਹ ਤੁਹਾਡਾ ਇੱਕ ਮਾਣ ਹੈ ਉਸ ਸੀਰੀ ਨੂੰ ਜਿਹੜਾ ਕਿ ਆਪਣੀ ਦਿਨ ਰਾਤ ਜਿਹੜੀ ਮਿਹਨਤ ਕਰਦਾ ਦਿਨ ਰਾਤ ਧੁੱਪ ਦੇ ਵਿੱਚ ਮਸ਼ਕਤ ਕਰਦਾ ਤੇ ਉਸਨੂੰ ਮਾਣ

0: ਦਿੰਦੇ ਹੋਏ, ਸਨਮਾਨ ਦਿੰਦੇ ਹੋਏ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਉਹਨਾਂ ਨੂੰ ਡੈਡੀਕੇਟ ਕਰਦੇ ਹੋ। ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਿੰਡ ਮੇਡੀਕੋੜਾ ਬਲਾਕ ਲੰਬੀ ਤੋਂ ਕ੍ਰਿਸ਼ਨ ਕੁਮਾਰ ਕਮਲਾ ਦੇਵੀ ਰਾਮ ਪ੍ਰਤਾਪ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਬੀਇੰਗ ਵਿਦ ਅਸ।
1: ਹਾਂ, ਪੱਕੀ ਸੋਚ ਬਣਾਈਏ, ਜ਼ਿੰਦਗੀ ਆਪਣੀ ਸਵਰਗ ਬਣਾਈਏ, ਜ਼ਿੰਦਗੀ ਚ ਆਵੇਗਾ ਸਕੂਨ, ਹਰ ਰੋਜ਼ 1.25 ਕਿਲੋ ਵਧੇਗਾ ਖੂਨ, ਖੂਨ ਦਾਨ ਦੀ ਆਪਾਂ ਵਿਧ ਬਣਾਈਏ, ਜ਼ਿੰਦਗੀ ਆਪਾਂ ਸਵਰਗ ਬਣਾਈਏ। ਆਪਣੀ ਹਾਂ ਪੱਖੀ ਸੋਚ ਬਣਾਈਏ, ਬਣਦਾ ਘਰ ਕਿਸੇ ਦਾ ਨਾ ਢਾਈਏ, ਕਿਉਂ ਆਪਾਂ ਬਿਨਾਂ ਗੱਲ ਤੋਂ ਘਬਰਾਈਏ, ਆਓ ਆਪਾਂ ਹੀ ਹਾਂ ਪੱਖੀ ਸੋਚ ਬਣਾਈਏ, ਜ਼ਿੰਦਗੀ ਆਪਣੀ ਸਵਰਗ ਬਣਾਈਏ। ਪਰਮਜੀਤ ਸਿੰਘ ਬਾਘਾ ਪੁਰਾਣਾ, ਆਪਣੀ ਅਤੇ ਹੋਰ ਦੀ ਖੁਸ਼ੀ ਹੋਰ ਵਧਾਈਏ, ਆਓ ਆਪਾਂ ਜ਼ਿੰਦਗੀ ਸਵਰਗ ਬਣਾਈਏ, ਆਓ ਆਪਾਂ ਜ਼ਿੰਦਗੀ ਸਵਰਗ ਬਣਾਈਏ, ਹਾਂ ਪੱਖੀ ਸੋਚ ਬਣਾਈਏ। ਬਹੁਤ ਹੀ ਹਾਂ ਪੱਖੀ ਸੋਚ ਦੇ ਵਿੱਚ ਇਹਨਾਂ ਨੇ ਇੱਕ ਬੜਾ ਹੀ ਪਿਆਰੀ ਰਚਨਾ ਆਪਦੇ ਕੋਲੋਂ ਲਿਖ ਕੇ ਭੇਜੀ ਆ। ਅਸੀਂ ਉਮੀਦ ਕਰਦੇ ਹਾਂ ਕਿ ਸਰੋਤੇ ਸਾਨੂੰ ਇਸ ਤਰ੍ਹਾਂ ਦੀਆਂ ਰਚਨਾਵਾਂ ਹੋਰ ਭੇਜਦੇ ਰਹਿਣਗੇ।
0: ਬਿਲਕੁਲ ਜੀ, ਸਰੋਤੇ ਸਾਨੂੰ ਰਚਨਾਵਾਂ ਭੇਜ ਰਹੇ ਨੇ 77173 173 146 ਤੇ ਪ੍ਰੋਗਰਾਮ ਪੈਗਾਮ ਦੇ ਵਿੱਚ, ਤੇ ਇਸ ਵੇਲੇ ਮੈਂ ਵਿਜੇ ਲਕਸ਼ਮੀ ਤੇ ਮੇਰੇ ਨਾਲ ਸਤਪਾਲ ਬਰਾੜ ਜੀ ਸਰੋਤਿਆਂ ਦੇ ਮੁਖਾਤਿਬ ਨੇ, ਤੇ ਖੂਬਸੂਰਤ ਜਿਹਾ ਪੈਗਾਮ ਹੋ ਰਿਹਾ ਹੈ। ਪਿੰਡ ਤੇ ਡਾਕਖਾਨਾ ਕੁਈਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਹੇਜ਼ਲ ਵੀਹਨ ਚਾਵਲਾ, ਜੈ ਸ਼੍ਰੀ ਸੰਤੋਸ਼ ਚਾਵਲਾ, ਦੀਪਕ ਰਮੇਸ਼ ਚਾਵਲਾ ਤੇ ਇਹਨਾਂ ਦਾ ਪੂਰਾ ਚਾਵਲਾ ਪਰਿਵਾਰ ਕਹਿੰਦੇ, ਹੌਸਲੇ ਬੁਲੰਦ ਰੱਖੀਏ ਤਾਂ ਰਾਹ ਬਣ ਜਾਂਦੇ ਨੇ, ਸੁਪਨੇ ਸੱਚ ਕਰਨ ਦੇ ਮੌਕੇ ਮਿਲ ਜਾਂਦੇ ਨੇ, ਡਿੱਗ ਕੇ ਉੱਠਣਾ ਹੀ ਜ਼ਿੰਦਗੀ ਦਾ ਅਸੂਲ ਹੈ, ਹਿੰਮਤ ਵਾਲੇ ਹੀ ਤਾਂ ਇਤਿਹਾਸ ਬਣ ਜਾਂਦੇ ਨੇ। ਬਿਲਕੁਲ ਜੀ, ਹਿੰਮਤਾਂ ਵਾਲੇ ਹੀ ਇਤਿਹਾਸ ਬਣ ਜਾਂਦੇ ਨੇ ਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਕੇ ਪੈਗਾਮ ਦੀ ਸ਼ਾਨ ਬਣ ਜਾਂਦੇ ਨੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਫਾਜ਼ਿਲਕਾ ਫੈਮਿਲੀ ਦਾ, ਥੈਂਕ ਯੂ ਜੀ।
1: ਹਰ ਪਲ ਰਹਿੰਦੀ ਚਾਹਤ ਸੱਜਣਾ, ਦਿਲਾਂ ਨੂੰ ਤੇਰੇ ਦੀਦਾਰ ਦੀ ਕਮੀ ਕੋਈ ਵੀ ਨਾ ਰੱਖਦੇ, ਨਾ ਦਿਲ ਵਿੱਚ ਤੇਰੇ ਸਤਿਕਾਰ ਦੀ, ਰੂਹ ਵੀ ਚੰਦਰੀ ਤੜਫੇ ਤੇਰੇ ਦੀਦਾਰ ਨੂੰ ਇੱਕ ਝਲਕ ਹੋ ਜੇ ਸੋਹਣੇ ਦੀਦਾਰ ਦੀ। ਇਹ ਸੋਹਣੇ ਦੀਦਾਰ ਦੀ ਝਲਕ ਮੰਗ ਰਹੇ ਨੇ ਜੀ ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ
0: ਜੀ। ਪ੍ਰੋਗਰਾਮ ਪੈਗਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਨੂੰ ਭੇਜੀ ਹੈ ਜੀ ਮੱਟੂ ਪਰਿਵਾਰ ਨੇ, ਤੇ ਇਹਨਾਂ ਨੇ ਵਿਸ਼ਾ ਦਿੱਤਾ ਜੀ ਮਾਂ। ਕਹਿੰਦੇ, ਪੈਰਾਂ ਦੇ ਵਿੱਚ ਜੰਨਤ ਜਿਸਦੇ, ਸਿਰ ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ, ਮੁੱਖ ਤੇ ਰਹਿਣ ਦੁਆਵਾਂ, ਗੋਦੀ ਦੇ ਵਿੱਚ ਮਸਤੀ ਵਸਤੀ, ਦਾਮਨ ਵਿੱਚ ਫਿਜ਼ਾਵਾਂ, ਜਿੰਨਾ ਕਰਕੇ ਦੁਨੀਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ, ਜਿੰਨਾ ਕਰਕੇ ਦੁਨੀਆਂ ਵੇਖੀ ਉਹ ਰਹਿਣ ਸਲਾਮਤ ਮਾਵਾਂ। ਮੱਟੂ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਪੈਗਾਮ ਦੇ ਵਿੱਚ ਜਗਜੀਤ ਮੱਟੂ ਨੇ ਪੈਗਾਮ ਕੀਤਾ ਮਾਂ ਨੂੰ ਸਮਰਪਿਤ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਮੱਟੂ ਜੀ।
1: ਅਗਲਾ ਜਿਹੜਾ ਸਾਨੂੰ ਖਤ ਲਿਖਿਆ ਜੀ, ਉਹ ਲਿਖਿਆ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ, ਕਹਿੰਦੇ ਨੇ ਜੀ, ਜਿਉਣ ਲਈ ਤੂੰ ਸੱਚੇ ਮੈਨੂੰ ਰਾਹ ਦਿੱਤੇ, ਜਿਉਣ ਲਈ ਤੂੰ ਸੱਚੇ ਮੈਨੂੰ ਰਾਹ ਦਿੱਤੇ, ਹਿੱਸੇ ਨਾਲੋਂ ਜ਼ਿਆਦਾ ਮੈਨੂੰ ਸਾਹ ਦਿੱਤੇ, ਸ਼ੁਕਰ ਕਰਾਂ ਮੈਂ ਕਿਵੇਂ ਤੇਰਾ ਪਰਮਾਤਮਾ, ਸ਼ੁਕਰ ਕਰਾਂ ਮੈਂ ਕਿਵੇਂ ਤੇਰਾ ਪਰਮਾਤਮਾ, ਜ਼ਿੰਦਗੀ ਵਿੱਚ ਸੁੱਖ ਤੂੰ ਬੇਅਥਾਹ ਦਿੱਤੇ, ਨੰਘ ਰਿਹਾ ਮਲੰਘ ਰਿਹਾ ਦਬੰਗ ਰਿਹਾ, ਯਾਰ ਵੀ ਮੈਨੂੰ ਦਿੱਤੇ ਬੇਪਰਵਾਹ ਦਿੱਤੇ, ਭੁਗਤ ਰਿਹਾ ਸਜ਼ਾ ਜਿਨ੍ਹਾਂ ਦੀ ਮੈਂ ਰੱਬਾ, ਮੇਰੇ ਖਾਤੇ ਲਿਖ ਕਿਹੜੇ ਗੁਨਾਹ ਦਿੱਤੇ, ਮੈਂ ਦੇਖਿਆ ਜਦ ਹਾਲ ਨਕਾਬ ਪੋਸ਼ੀ ਦਾ, ਹਿਆ ਦੇ ਲੀੜੇ ਮੈਂ ਆਪ ਲਾ ਦਿੱਤੇ, ਹੱਕ ਜਦੋਂ ਵੀ ਮੰਗੇ ਮੈਂ ਸਰਕਾਰਾਂ ਤੋਂ, ਪਾ ਝੋਲੀ ਵਿੱਚ ਗੱਲ ਦੇ ਕੜਾ ਦਿੱਤੇ, ਸੇਵਾ ਕੀਤੀ ਸੱਚੇ ਮਨ ਤੋਂ ਤੂੰ ਮਦਹੋਸ਼, ਸੇਵਾ ਕੀਤੀ ਸੱਚੇ ਮਨ ਤੋਂ ਤੂੰ ਮਦਹੋਸ਼, ਦੁਨੀਆਂ ਨੇ ਇਲਜ਼ਾਮ ਖਾ ਮਖਾ ਦਿੱਤੇ, ਦੁਨੀਆਂ ਨੇ ਇਲਜ਼ਾਮ ਖਾ ਮਖਾ ਦਿੱਤੇ।
0: ਕੀ ਬਾਤ ਹੈ ਜੀ, ਬੜਾ ਖੂਬਸੂਰਤ ਪੈਗਾਮ ਹੈ ਨਾ, ਦੁਨੀਆਂ ਨੇ ਇਲਜ਼ਾਮ ਖਾ ਮਖਾ ਦਿੱਤੇ। ਤੇ ਦੇਖੋ ਨਾ, ਕਈ ਵਾਰੀ ਸਾਡੇ ਜਿਵੇਂ ਸੁਖਪਾਲ ਜੀ ਨੇ ਸਾਨੂੰ ਪੈਗਾਮ ਕੀਤਾ, ਤੇ ਇਹਨਾਂ ਨੇ ਜਿਹੜੀ ਆਪਣੀ ਸ਼ਾਇਰੀ ਦੇ ਵਿੱਚ ਖੁਦਾ, ਰਹਿਮਤ, ਖੁਦਾਈ ਸਾਰੀਆਂ ਗੱਲਾਂ ਕੀਤੀਆਂ ਨੇ।

ਸਤਪਾਲ ਬਰਾੜ ਤੇ ਵਿਜੇ ਲਕਸ਼ਮੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਖਤ ਲਿਖਣ ਵਾਲੇ ਨੇ ਜੀ ਹਰਦਾਸ ਸਿੰਘ ਪਿੰਡ ਸਿੰਘਪੁਰਾ ਤੋਂ, ਹਰਪ੍ਰੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਗੁਰਤੇਜ ਔਲਖ, ਤਪਾ ਸਿੰਘ, ਬਾਬਾ ਪਿਆਰਾ ਸਿੰਘ ਕੋਟਸ਼ਮੀਰ ਤੋਂ। ਤੇ ਕਹਿੰਦੇ ਘਰ ਵਿੱਚ ਮਰਜ਼ੀ, ਵਿਆਹ ਵਿੱਚ ਦਰਜ਼ੀ, ਪੇਪਰਾਂ ਵਿੱਚ ਪਰਚੀ ਬੜੇ ਕੰਮ ਆਉਂਦੇ ਨੇ। ਮੀਂਹ ਵਿੱਚ ਤੰਬੂ, ਫਿਲਮ ਵਿੱਚ ਲੰਬੂ ਬੜੇ ਮਨ ਭਾਉਂਦੇ ਨੇ। ਸਵੇਰ ਵੇਲੇ ਅਖਬਾਰ, ਰੋਟੀ ਨਾਲ ਅਚਾਰ, ਔਖੇ ਵੇਲੇ ਯਾਰ ਸੱਚੀ ਬੜੇ ਕੰਮ ਆਉਂਦੇ ਨੇ। ਤੇ ਵਿਹਲੇ ਸਮੇਂ ਆਕਾਸ਼ਵਾਣੀ FM ਬਠਿੰਡਾ ਦਾ ਪਿਆਰ ਤੇ ਸਾਡੇ ਪ੍ਰੋਗਰਾਮ, ਉਹ ਵੀ ਬੜੇ ਕੰਮ ਆਉਂਦੇ ਨੇ ਜੀ, ਉਹ ਵੀ ਤੁਸੀਂ ਸੁਣਿਆ ਕਰੋ। ਪ੍ਰੋਗਰਾਮ ਪੈਗਾਮ ਦੇ ਵਿੱਚ ਸਾਰਿਆਂ ਨੇ ਤੁਸੀਂ ਪੈਗਾਮ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬੜਾ ਪਿਆਰਾ ਪੈਗਾਮ ਕਰਨ ਦੇ ਲਈ। ਗੁੱਡ ਮਾਰਨਿੰਗ ਭੇਜੀਏ ਜੀ ਬਿੰਦਰ ਗਹਿਲੋਤ ਤੇ ਰਾਜ ਗਹਿਲੋਤ ਨੇ, ਤੇ ਇਹਨਾਂ ਦੇ ਦੋਸਤ ਨੇ ਪੰਕਜ ਬੋਧ, ਜਗੀਰ ਸਿੰਘ, ਸਰਪੰਚ ਸਿੰਘ, ਵੀਰਾਬੱਦੀ, ਫਤਿਹਾਬਾਦ, ਹਰਿਆਣਾ ਤੋਂ। ਬਿੰਦਰ ਜੀ, ਪਹਿਲਾਂ ਤਾਂ ਇਹ ਦੱਸੋ ਤੁਸੀਂ ਕਿੱਥੇ ਗੁਆਚ ਗਏ ਸੀ? ਤੁਸੀਂ ਆਲਵੇਜ਼ ਹੀ ਪੈਗਾਮ ਨੂੰ ਪੈਗਾਮ ਕਰਦੇ ਸੀ, ਬਟ ਆਫਟਰ ਸੋ ਲੋਂਗ ਟਾਈਮ ਅੱਜ ਤੁਹਾਡਾ ਪੈਗਾਮ ਪ੍ਰੋਗਰਾਮ

0: ਕਿੱਥੇ ਗੁਆਚ ਗਏ ਸੀ? ਤੁਸੀਂ ਆਲਵੇਜ਼ ਹੀ ਪੈਗਾਮ ਨੂੰ ਪੈਗਾਮ ਕਰਦੇ ਸੀ, ਬਟ ਆਫਟਰ ਸੋ ਲੋਂਗ ਟਾਈਮ ਅੱਜ ਤੁਹਾਡਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਆਇਆ। ਇੰਨੀਆਂ ਦੂਰੀਆਂ, ਇੰਨੀਆਂ ਵੀ ਕੀ ਮਜ਼ਬੂਰੀਆਂ ਜੀ, ਥੋੜਾ ਜਿਹਾ ਸਮਾਂ ਹੀ ਤਾਂ ਕਰਨਾ ਹੁੰਦਾ 77173 ਤੇ ਛੋਟਾ ਜਿਹਾ ਸੋਹਣਾ ਜਿਹਾ ਨੋਣਾ ਜਿਹਾ ਪੈਗਾਮ ਹੀ ਤੇ ਸੁੱਟਣਾ ਹੁੰਦਾ। ਬਸ ਤੁਸੀਂ ਪੈਗਾਮ ਨੂੰ ਪੈਗਾਮ ਕਰਦੇ ਹੋ, ਅਸੀਂ ਤੁਹਾਡੇ ਅਹਿਸਾਸਾਂ ਨੂੰ ਪੈਗਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਕਹਿੰਦੇ ਮੁਹੱਬਤੋਂ ਮੇਂ ਇਹ ਇੰਤਕਾਮ ਥੋੜੀ ਹੋਤਾ ਹੈ, ਹਰ ਕਿਸੀ ਕੋ ਛੋੜਨਾ ਇਤਨਾ ਆਸਾਨ ਥੋੜੀ ਹੋਤਾ ਹੈ। ਹਮੇ ਕਿਸੀ ਸੇ ਮੁਹੱਬਤ ਹੈ ਔਰ ਕਿਤਨੀ ਹੈ, ਹਮੇ ਕਿਸੀ ਸੇ ਮੁਹੱਬਤ ਹੈ ਔਰ ਕਿਤਨੀ ਹੈ, ਹਰ ਇੱਕ ਬਾਤ ਕਾ ਐਲਾਨ ਥੋੜੀ ਹੋਤਾ ਹੈ। ਹਾਉ ਸਵੀਟ ਬਿੰਦਰ ਗਹਿਲੋਤ ਜੀ, ਆਈ ਨੋ ਯੂ ਆਰ ਫੈਬੂਲਸ ਐਂਡ ਯੂਅਰ ਪੈਗਾਮ ਇਜ਼ ਆਲਵੇਜ਼ ਫੈਬੂਲਸ, ਤੇ ਪੈਗਾਮ ਨੂੰ ਪੈਗਾਮ ਜ਼ਰੂਰ ਕਰਿਆ ਕਰੋ। ਥੈਂਕ ਯੂ ਸੋ ਮਚ ਬਿੰਦਰ, ਆਫਟਰ ਸੋ ਲੋਂਗ ਟਾਈਮ ਤੁਸੀਂ ਅੱਜ ਪੈਗਾਮ ਦੇ ਵਿੱਚ ਸ਼ਿਰਕਤ ਕੀਤੀ 77173 ਤੇ 73146 ਤੇ।
1: ਨਮਸਕਾਰ ਜੀ, ਕਹਿੰਦੇ ਨੇ ਔਰ ਇਹ ਨਮਸਕਾਰ ਲਿਖਣ ਵਾਲੇ ਨੇ ਜੀ ਸਤੀਸ਼ ਉਨੇਜਾ ਤੇ ਬਿਮਲ ਉਨੇਜਾ, ਇਹ ਚੰਡੀਗੜ੍ਹ ਸਿਟੀ ਤੋਂ ਲਿਖਦੇ ਨੇ। ਕਹਿੰਦੇ ਨੇ ਇਹ ਹੱਸਣਾ ਖੇਲਣਾ ਰੁਸਣਾ ਮਨਾਉਣਾ, ਇਹ ਹੱਸਣਾ ਖੇਲਣਾ ਰੁਸਣਾ ਤੇ ਮਨਾਉਣਾ, ਸਭ ਇੱਥੇ ਹੀ ਸੱਜਣਾ ਰਹਿ ਜਾਣਾ, ਇਹ ਅਣਖ ਜ਼ਮੀਰ ਤੇ ਠੱਗੀ ਠੋਰੀ ਹਿਸਾਬ ਕਿਤਾਬ ਦੇ ਲੇਖੇ ਪੈ ਜਾਣਾ, ਤੂੰ ਜਿਹੜੇ ਬੁੱਤ ਨੂੰ ਸੱਜਣ ਸਜਾਉਣ ਲੱਗਾ, ਤੂੰ ਜਿਹੜੇ ਬੁੱਤ ਨੂੰ ਸੱਜਣ ਸਜਾਉਣ ਲੱਗਾ, ਉਹ ਇੱਕ ਨਾ ਇੱਕ ਦਿਨ ਟਹਿ ਜਾਣਾ। ਕੀ ਮਕਸਦ ਸੀ ਤੈਨੂੰ ਧਰਤੀ ਤੇ ਭੇਜਣ ਦਾ, ਕੀ ਮਕਸਦ ਸੀ ਤੈਨੂੰ ਧਰਤੀ ਤੇ ਭੇਜਣ ਦਾ, ਤੂੰ ਕੀ ਖੱਟ ਕੇ ਲੀਹੋ ਲੈ ਜਾਣਾ, ਜ਼ਿੰਦਗੀ ਪੱਕੇ ਬਣਾਉਣ ਚ ਗੁਜ਼ਾਰ ਦਿੱਤੀ, ਜ਼ਿੰਦਗੀ ਪੱਕੇ ਬਣਾਉਣ ਚ ਗੁਜ਼ਾਰ ਦਿੱਤੀ, ਆਖਰ ਰਾਹ ਹੀ ਤੂੰ ਕੱਚੇ ਪੈ ਜਾਣਾ, ਕੁਛ ਪਤਾ ਨੀ ਕਿਸੇ ਨੂੰ ਕੀ ਹੋਣਾ, ਕੁਛ ਪਤਾ ਨੀ ਕਿਸੇ ਨੂੰ ਕੀ ਹੋਣਾ, ਆਇਆ ਬੁੱਲਾ ਤੇ ਤੂੰ ਕਦ ਸਭ ਵਹਿ ਜਾਣਾ। ਨਾਮ ਖੁਦਾ ਦਾ ਜਪ ਲੈ ਯਾਰ ਉਨੇਜਾ, ਨਾਮ ਖੁਦਾ ਦਾ ਜਪ ਲੈ ਯਾਰ ਉਨੇਜਾ, ਉਹਦੇ ਚਰਨਾਂ ਵਿੱਚ ਚਾਹੁੰਦਾ ਜੇ ਜਾਣਾ, ਉਹਦੇ ਚਰਨਾਂ ਵਿੱਚ ਚਾਹੁੰਦਾ ਜੇ ਜਾਣਾ। ਇਹ ਉਨੇਜਾ ਸਾਹਿਬ ਨੇ ਬੜੀ ਹੀ ਮਿਹਨਤ ਨਾਲ ਜਿਹੜੀ ਹੈ ਹਿੰਦੀ ਲਿਖੀ ਹੈ, ਲੇਕਿਨ ਸ਼ੇਰ ਇਹਨਾਂ ਨੇ ਪੰਜਾਬੀ ਚ ਲਿਖਿਆ,
0: ਉਸ ਤੋਂ ਜ਼ਿਆਦਾ ਮਿਹਨਤ ਨਾਲ ਤੁਸੀਂ ਇਹ ਸ਼ੇਰ ਪੜ੍ਹਿਆ।
1: ਪੜ੍ਹਨਾ ਪੈਂਦਾ ਜੀ, ਕਿਉਂਕਿ ਇਹਨਾਂ ਦੀ ਹਿੰਦੀ ਜਿਹੜੀ ਅੱਖਰ ਸ਼ੁੱਧ ਨੇ ਹਿੰਦੀ ਦੇ, ਤੇ ਉਹਨੂੰ ਪੰਜਾਬੀ ਸ਼ੁੱਧ ਬੋਲਣ ਦੀ ਕੋਸ਼ਿਸ਼ ਕੀਤੀ ਹੈ, ਤੇ ਬਹੁਤ ਹੀ ਸੋਹਣੀ ਰਚਨਾ ਤੇ ਬੜੀ ਮਿਹਨਤ ਨਾਲ ਇਹ ਰਚਨਾ ਲਿਖੀ ਹੈ। ਇਸੇ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਚੰਡੀਗੜ੍ਹ ਤੋਂ ਸਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਰਚਨਾਵਾਂ ਆਉਂਦੀਆਂ ਰਹਿਣ।
0: ਬਿਲਕੁਲ ਜੀ ਬਿਲਕੁਲ, ਪ੍ਰੋਗਰਾਮ ਪੈਗਾਮ ਦੇ ਵਿੱਚ ਇੱਕ ਹੋਰ ਪੈਗਾਮ ਆਇਆ ਜੀ, ਕਹਿੰਦੇ ਰੇਡੀਓ ਸ਼ੋਤਾ ਕੋ ਆਕਾਸ਼ਵਾਣੀ ਕੇ ਸਭੀ ਪਰਿਵਾਰ ਕੋ ਪਿਆਰ ਭਰੀ ਨਮਸਕਾਰ, ਬਲੋ ਛੱਤੀਸਗੜ੍ਹ ਸੇ ਇਹ ਪੈਗਾਮ ਆਇਆ ਜੀ। ਦੇਵ ਸ਼ੰਕਰ, ਅਜੇ ਦੇਵ, ਤੁਸ਼ਾਰ ਦੇਵ, ਡੋਲੀ ਬੇਬੀ ਪੂਜਾ, ਰਾਧਿਕਾ ਪ੍ਰਭਾ ਦੇਵੀ ਔਰ ਇਨਕਾ ਪੋਤਾ ਮਾਸਟਰ ਅਲ ਕਬੀਰ, ਇਹਨਾਂ ਸਾਰਿਆਂ ਨੇ ਪੈਗਾਮ ਕੀਤਾ ਪ੍ਰੋਗਰਾਮ ਪੈਗਾਮ ਦੇ ਵਿੱਚ ਪਿਆਰ ਭਰੀ ਨਮਸਕਾਰ ਜੀ, ਆਪਕੋ ਵੀ ਪਿਆਰ ਭਰੀ ਨਮਸਕਾਰ। ਔਰ ਕਹਤੇ ਹੁਸਨ ਚਿਹਰੋ ਮੇ ਨਹੀਂ ਦਿਲ ਮੇ ਬਸਾ ਕਰਤਾ ਹੈ, ਹੁਸਨ ਚਿਹਰੋ ਮੇ ਨਹੀਂ ਦਿਲ ਮੇ ਬਸਾ ਕਰਤਾ ਹੈ, ਸੱਚਾ ਸੌਂਦਰਿਆ ਤੋ ਸਾਦਗੀ ਮੇ ਦਿਖਾ ਕਰਤਾ ਹੈ, ਜੋ ਇਨਸਾਨੀਅਤ ਸੇ ਦਿਲ ਜੀਤ ਲੇ ਵਹੀ ਸਬਸੇ ਹਸੀਨ ਹੁਆ ਕਰਤਾ ਹੈ ਜੀ। ਹੁਸਨ ਦੀ ਤਾਰੀਫ ਕੀਤੀ ਤੇ ਹੁਸਨ ਦੀ ਮਾਇਨੇ ਸਮਝਾਏ ਕਿ ਸਾਦਗੀ ਦੇ ਵਿੱਚ ਹੀ ਤੁਹਾਡੀ ਖੂਬਸੂਰਤੀ ਹੈ, ਸਾਦਗੀ ਦੇ ਵਿੱਚ ਹੀ ਤੁਹਾਡਾ ਹੁਸਨ ਹੈ, ਤੇ ਬਸ ਸਾਦਗੀ ਦੇ ਵਿੱਚ ਹੀ ਤੁਹਾਡਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਬਹੁਤ ਸਾਰਾ ਸ਼ੁਕਰੀਆ। ਗੁਲਾਲ ਮਾਹੀ ਨੰਗਲ ਪਿਆਰ ਭਰੀ ਸਤਿ ਸ੍ਰੀ ਅਕਾਲ ਕਰ ਰਹੇ ਨੇ ਤੇ ਇਹਨਾਂ ਦਾ ਭਤੀਜਾ ਰਬਾਬ ਸਿੰਘ ਮਾਹੀ ਨੰਗਲ, ਜਰਨੈਲ ਸਿੰਘ ਮਾਨ, ਦੇਵ ਮਹੰਤ ਮਾਹੀ ਨੰਗਲ, ਬੱਬੂ, ਜਸਵੀਰ ਮਾਹੀ, ਕਹਿੰਦੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਦੇ ਆ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ। ਸਮਾਂ ਹੰਡਾਇਆ ਭੁੱਲਦਾ ਨੇ ਕਿਥੇ, ਚੇਤੇ ਰਹਿਣ ਆਵਾਜ਼ਾਂ, ਦਿਲ ਮਿਲਿਆ ਦੇ ਮੇਲੇ, ਸਜਣਾ ਵਿਛੜ ਗਿਆ ਦੀਆਂ ਯਾਦਾਂ, ਤੇ ਕਹਿੰਦੇ ਕਿਸੇ ਨੂੰ ਜ਼ਿਆਦਾ ਦਿਲ ਤੋਂ ਚਾਹੋਗੇ ਤਾਂ ਖੁਦ ਹੀ ਬਰਬਾਦ ਹੋ ਜਾਓਗੇ, ਕਿਸੇ ਦੇ ਦਿਲ ਤੱਕ ਜਾਣ ਤੋਂ ਪਹਿਲਾਂ ਉਸ ਨੂੰ ਜਾਣ ਲੈਣਾ ਚਾਹੀਦਾ ਕਿ ਉਹ ਤੁਹਾਡੇ ਨਾਲ ਜ਼ਿੰਦਗੀ ਦਾ ਸਫ਼ਰ ਤੈਅ ਕਰ ਸਕਣ ਦੇ ਕਾਬਿਲ ਹੈ ਜਾਂ ਨਹੀਂ। ਬੜਾ ਹੀ ਇਮੋਸ਼ਨਲ ਜਿਹਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕੀਤਾ, ਤਾਂ ਮੈਨੂੰ ਲੱਗਦਾ ਦਰਦ ਵਿਛੋੜੇ ਦੀ ਇਹਨਾਂ ਨੇ ਗੱਲ ਕੀਤੀ, ਤਾਂ ਸ਼ਾਇਦ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਦੂਰ ਚਲਾ ਜਾਂਦਾ ਤਾਂ ਫਿਰ ਇੱਕ ਇਨਸਾਨ ਜਿਹੜਾ ਹੈ ਉਹ ਦਰਦ ਦੇ ਸਹਾਰੇ ਤੇ ਦਰਦਾਂ ਵਾਲੇ ਗੀਤ ਤੇ ਸੰਗੀਤ ਨੂੰ ਵੀ ਸਹਾਰਾ ਬਣਾਉਂਦਾ, ਤੇ ਫਿਰ ਆਪਾਂ ਕਿਉਂ ਨਾ ਸਤਪਾਲ ਜੀ ਇੱਕ ਗੀਤ ਅਸੀਂ ਪਲੇ ਕਰੀਏ ਫਿਲਮ ਰਾਜਾ ਹਿੰਦੁਸਤਾਨੀ ਦਾ,

0: ਅਗਲਾ ਪੈਗਾਮ ਸਾਨੂੰ ਬੜਾ ਹੀ ਪਿਆਰਾ ਪਿੰਡ ਰਾਮਪੁਰਾ ਜ਼ਿਲ੍ਹਾ ਬਠਿੰਡਾ ਤੋਂ ਮਨਦੀਪ ਕੌਰ, ਸਰਦਾਰ ਬੇਅੰਤ ਸਿੰਘ ਅਤੇ ਸਾਹਿਬਦੀਪ ਸਿੰਘ ਸਿੱਧੂ ਨੇ ਲਿਖ ਭੇਜਿਆ ਜੀ। ਕਹਿੰਦੇ ਨੇ, ਸਭ ਤੋਂ ਪਹਿਲਾਂ ਖਤ ਪੜ੍ਹਨ ਵਾਲੇ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਪਹਿਲੀ ਰਚਨਾ ਇਹਨਾਂ ਨੇ ਲਿਖੀ ਜੀ, ਪਾਣੀ ਦਾ ਬੁਲਬਲਾ। ਮੰਡੀ ਕੱਚ ਦੀ ਵਿੱਚ ਪੱਥਰਾਂ ਦਾ ਸਮਾਨ ਹੈ, ਮੰਡੀ ਕੱਚ ਦੀ ਵਿੱਚ ਪੱਥਰਾਂ ਦਾ ਸਮਾਨ ਹੈ, ਚੰਦ ਕਾਗਜ਼ ਦੇ ਟੁਕੜੇ, ਵਿਕਦਾ ਇਮਾਨ ਹੈ, ਕੌਣ ਰੱਬ ਖੁਦਾ ਬਸ ਪੈਸਾ ਹੀ ਭਗਵਾਨ ਹੈ, ਪਾਟੇ ਕੱਪੜੇ ਨੰਗਾ ਤਨ ਸੱਚ ਦੇ ਨਿਸ਼ਾਨ ਹੈ, ਖੁਦ ਸਮਝ ਲੈ ਤੂੰ ਆਪਣੇ ਆਪ ਨੂੰ, ਸਮਝਦਾਰ ਇੱਥੇ ਕੁੱਲ ਜਹਾਨ ਹੈ, ਚੰਦ ਲੱਕੜਾਂ ਪੰਜ ਮਿੰਟ ਦਾ ਸੋਗ, ਚੰਦ ਲੱਕੜਾਂ ਪੰਜ ਮਿੰਟ ਦਾ ਸੋਗ, ਬਸ ਪਾਣੀ ਦਾ ਬੁਲਬਲਾ ਇਨਸਾਨ ਹੈ। ਅੱਗੇ ਇਹਨਾਂ ਨੇ ਜਿਹੜੀ ਇੱਕ ਹੋਰ ਰਚਨਾ ਸਾਨੂੰ ਲਿਖ ਭੇਜੀ ਜੀ, ਪਹਿਚਾਣ। ਕਹਿੰਦੇ ਨੇ, ਜਦੋਂ ਵਾਰੀ ਆਈ ਜਹਾਨ ਛੱਡ ਜਾਈ, ਜਦੋਂ ਵਾਰੀ ਆਈ ਜਹਾਨ ਛੱਡ ਜਾਈ, ਪਿੱਛੇ ਪਰ ਪੈਰਾਂ ਦੇ ਨਿਸ਼ਾਨ ਛੱਡ ਜਾਈ, ਲੱਖਾਂ ਆਏ ਲੱਖਾਂ ਤੁਰ ਗਏ ਇਸ ਜਹਾਨ ਤੋਂ, ਲੱਖਾਂ ਆਏ ਲੱਖਾਂ ਤੁਰ ਗਏ ਇਸ ਜਹਾਨ ਤੋਂ, ਤੂੰ ਆਪਣੀ ਕੋਈ ਵੱਖਰੀ ਪਹਿਚਾਣ ਛੱਡ ਜਾਈ। ਇਹਨਾਂ ਨੇ ਲਿਖਿਆ ਜੀ, ਅੱਜ ਮੈਂ ਆਪਣੇ ਜਨਮ ਦਿਨ ਦੇ ਮੌਕੇ ਤੇ ਇਹਨਾਂ ਸਤਰਾਂ ਨੂੰ ਨਾਲ ਆਪਣੇ ਖਤ ਦੇ ਸੰਪੂਰਨ ਕਰਦੀ ਹਾਂ ਤੇ ਅੱਗੇ ਤੋਂ ਵਿਲੱਖਣ ਢੰਗ ਨਾਲ ਖਤ ਲਿਖਣ ਦੀ ਆਸ ਨਾਲ ਤੁਹਾਡੀ ਆਪਣੀ ਰੇਡੀਓ ਦੋਸਤ ਅਮਨਦੀਪ ਕੌਰ। ਬਹੁਤ ਹੀ ਪਿਆਰੀ ਇਹਨਾਂ ਨੇ ਰਚਨਾ ਸਾਨੂੰ ਜਿਹੜੀ ਲਿਖ ਭੇਜੀ ਅਮਨਦੀਪ ਕੌਰ ਜੀ, ਔਰ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਇਸ ਤਰ੍ਹਾਂ ਦੀਆਂ ਰਚਨਾਵਾਂ ਸਾਨੂੰ ਭੇਜਦੇ ਰਹੋਗੇ
1: ਜੀ। ਅਮਨਦੀਪ ਕੌਰ ਨੇ ਪਿਛਲੇ ਹਫਤੇ ਵੀ ਬਹੁਤ ਪਿਆਰੀ ਰਚਨਾ ਭੇਜੀ ਸੀ, ਔਰ ਅਮਨਦੀਪ ਤਾਜ਼ਾ ਸਰੋਤਾ ਬਣੇ ਨੇ ਜਿਹੜੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਦੇ ਨੇ। ਅਮਨ ਬਹੁਤ ਬਹੁਤ ਸ਼ੁਕਰੀਆ। ਤੇ ਅਮਨ ਨੇ ਨਾ ਜਿਹੜਾ ਇਹ ਪੈਗਾਮ ਦੇ ਸ਼ੁਰੂਆਤ ਦੇ ਵਿੱਚ ਪੈਸੇ ਨਾਲ ਗੱਲ ਕੀਤੀ ਸੀ, ਪੈਸੇ ਤੇ ਜੇਬ ਦੇ ਵਿੱਚ ਜੇ ਪੈਸਾ ਹੈ ਤਾਂ ਇਨਸਾਨ ਜਿਹੜਾ ਹੈ ਜ਼ਿੰਦਗੀ ਖੂਬਸੂਰਤ ਹੈ, ਤੇ ਮੈਂ ਇਹਨਾਂ ਦਾ ਜਵਾਬ ਵੀ ਐਵੇਂ ਦੇਣਾ ਚਾਹੂੰਗੀ। ਪੈਸਾ ਜ਼ਰੂਰੀ ਹੈ ਜ਼ਿੰਦਗੀ ਕੇ ਲੀਏ, ਮਗਰ ਜ਼ਿੰਦਗੀ ਨਹੀਂ, ਰਿਸ਼ਤੇ ਬਚਾ ਕੇ ਰੱਖੋ, ਕਿਉਂਕਿ ਦੌਲਤ ਹਮੇਸ਼ਾ ਸਾਥ ਨਹੀਂ ਚਲਤੀ, ਜੇਬ ਭਲੇ ਭਰੀ ਹੋ ਪੈਸੋ ਸੇ, ਦਿਲ ਖਾਲੀ ਹੋ ਤੋ ਸਭ ਕੁਛ ਅਧੂਰਾ ਸਾ ਹੈ। ਜੀ ਬਿਲਕੁਲ, ਪੈਸਾ ਜ਼ਰੂਰੀ ਹੈ ਲੇਕਿਨ ਰਿਸ਼ਤਿਆਂ ਤੋਂ ਉੱਤੇ ਵੀ ਨਹੀਂ ਪੈਸਾ ਹੋ ਸਕਦਾ। ਸੋ ਬਹੁਤ ਬਹੁਤ ਸ਼ੁਕਰੀਆ ਅਮਨ, ਬੜਾ ਪਿਆਰਾ ਜਿਹਾ ਪੈਗਾਮ ਤੁਸੀਂ ਕੀਤਾ। ਔਰ ਸਤਿ ਸ੍ਰੀ ਅਕਾਲ ਸਾਨੂੰ ਭੇਜੀਏ ਜੀ ਬਲਦੇਵ ਰਾਜ ਸ਼ਰਮਾ, ਪੰਡਿਤ ਹਰਬੰਸ ਪਿੰਡ ਮਲਕਾਣਾ, ਸੰਗਤ ਰੋਡ, ਤਲਵੰਡੀ ਸਾਬੋ ਤੋਂ। ਰੇਡੀਓ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹਨਾਂ ਨੇ ਨਾ ਸਤਪਾਲ ਜੀ ਬੜੀ ਖੂਬਸੂਰਤ ਔਰ ਇਮੋਸ਼ਨਲ ਜੀ ਗੱਲ ਕੀਤੀ ਹੈ। ਕਹਿੰਦੇ ਤਿਉਹਾਰਾਂ ਦੇ ਸਮੇਂ ਜਿਹੜੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਬਣਾ ਕੇ ਅਸੀਂ ਦੇਖਦੇ ਹਾਂ ਸੜਕਾਂ ਦੇ ਕਿਨਾਰਿਆਂ ਤੇ, ਹੈ ਨਾ, ਵਿਕਰੀਆਂ ਹੁੰਦੀਆਂ ਨੇ, ਤੇ ਫਿਰ ਅਸੀਂ ਉਹ ਮੂਰਤੀਆਂ ਨੂੰ ਘਰੇ ਲੈ ਕੇ ਆਉਂਦੇ ਹਾਂ ਤਿਉਹਾਰਾਂ ਦੇ ਮੌਕੇ ਤੇ, ਦੀਵਾਲੀ ਦੁਸਹਿਰੇ ਜਾਂ ਕੋਈ ਹੋਰ ਵੀ ਗਣੇਸ਼ ਚਤੁਰਥੀ ਹੁੰਦੀ ਹੈ ਤਾਂ ਉਸੇ ਲੈ ਕੇ ਆਉਂਦੇ ਹਾਂ। ਕਹਿੰਦੇ ਤਿਉਹਾਰਾਂ ਵੇਲੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵਿਕਦੀਆਂ ਨੇ, ਤਿਉਹਾਰਾਂ ਵੇਲੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵਿਕਦੀਆਂ ਨੇ। ਇਹਨਾਂ ਦੀ ਸ਼ਾਨ ਵਿੱਚ ਇੱਕ ਦੋ ਕਵੀ ਸਤਰਾਂ ਲਿਖ ਰਿਹਾ। ਗਰੀਬਾਂ ਦੇ ਬੱਚੇ ਰੋਟੀ ਖਾ ਸਕਣ, ਗਰੀਬਾਂ ਦੇ ਬੱਚੇ ਰੋਟੀ ਖਾ ਸਕਣ ਹਰ ਇੱਕ ਤਿਉਹਾਰ ਤੇ, ਇਸ ਲਈ ਭਗਵਾਨ ਵੀ ਖੁਦ ਵਿਕ ਜਾਂਦਾ ਹੈ ਬਾਜ਼ਾਰ ਚ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਿਲਕੁਲ ਜੀ ਬਿਲਕੁਲ, ਬਹੁਤ ਹੀ ਪਿਆਰਾ, ਬੜਾ ਇਮੋਸ਼ਨਲ ਜਿਹਾ ਪੈਗਾਮ ਕੀਤਾ ਬਲਦੇਵ ਰਾਜ ਸ਼ਰਮਾ, ਸੰਗਤ ਰੋਡ, ਤਲਵੰਡੀ ਸਾਬੋ ਤੋਂ। ਤੇ ਅੰਤ ਦੇ ਵਿੱਚ ਮੇਰੇ ਨਾ ਗੱਲਾਂ ਦੇ ਵਿੱਚ ਨਾ ਪਰਮਾਤਮਾ ਔਰ ਭਗਵਾਨ ਬਸ ਲੱਭਦੇ ਹੀ ਰਹਿ ਜਾਂਦੇ ਆ, ਜਿਵੇਂ ਕਿ ਸਤਪਾਲ ਜੀ ਉਹ ਗੀਤ ਨਹੀਂ ਹੈ ਭਗਵਾਨ ਹੈ ਕਹਾਂ ਰੇ ਤੂੰ। ਸੋ ਇਟਸ ਟਾਈਮ ਟੂ ਪਲੇ ਬਿਊਟੀਫੁਲ ਸੌਂਗ ਆਫ ਮੂਵੀ ਪੀ ਕੇ, ਹੈ ਸੁਨਾ ਯੇ ਪੂਰੀ ਧਰਤੀ ਤੂੰ ਚਲਾਤਾ ਹੈ, ਮੇਰੀ ਵੀ ਸੁਣ ਲੇ ਅਰਜ਼ ਮੁਝੇ ਘਰ ਬੁਲਾਤਾ ਹੈ, ਭਗਵਾਨ ਹੈ ਕਹਾਂ ਰੇ ਤੂੰ, ਹੈ ਖੁਦਾ ਹੈ ਕਹਾਂ ਰੇ ਤੂੰ। ਸੋ ਥੈਂਕ ਯੂ ਸੋ ਮਚ ਫਾਰ ਬਿਊਟੀਫੁਲ ਬਿਊਟੀਫੁਲ ਬਿਊਟੀਫੁਲ ਪੈਗਾਮ ਫਰੋਮ ਬਲਦੇਵ ਰਾਜ ਸ਼ਰਮਾ।

0: ਪੁੱਛੋ ਮੰਡੀ ਵਾਰਡ ਨੰਬਰ 11 ਤੋਂ ਡਾਕਟਰ ਰਾਮ ਕੁਮਾਰ ਦੋਸ਼ੀ, ਰਾਜਰਾਣੀ, ਨਿਹਾਰਦਾ, ਦੇਵਾਂਸ਼, ਸੁਹਾਨੀ, ਗੁਲਸ਼ਨ ਤੇ ਹਿਮਾਂਸ਼ੀ। ਮੁਸਕੁਰਾਨੇ ਕੇ ਮਕਸਦ ਨਾ ਢੂੰਡੋ, ਮੁਸਕੁਰਾਨੇ ਕੇ ਮਕਸਦ ਨਾ ਢੂੰਡੋ, ਵਰਨਾ ਜ਼ਿੰਦਗੀ ਯੂੰ ਹੀ ਗੁਜ਼ਰ ਜਾਏਗੀ, ਮੁਸਕੁਰਾ ਕਰ ਦੇਖੋ ਤੁਹਾਰੇ ਸੰਗ ਜ਼ਿੰਦਗੀ ਵੀ ਮੁਸਕਰਾਏਗੀ। ਅੱਗੇ ਇੱਕ ਹੋਰ ਰਚਨਾ ਲਿਖਦੇ ਨੇ, ਰਾਹਤ ਵੀ ਅਪਨੋ ਸੇ ਮਿਲਤੀ ਹੈ, ਚਾਹਤ ਵੀ ਅਪਨੋ ਸੇ ਮਿਲਤੀ ਹੈ, ਅਪਨੋ ਸੇ ਕਭੀ ਰੂਠਨਾ ਨਹੀਂ, ਕਿਉਂਕਿ ਮੁਸਕਰਾਹਟ ਵੀ ਅਪਨੋ ਸੇ ਮਿਲਤੀ ਹੈ।
1: ਜੀ, ਮੁਸਕੁਰਾਹਟ ਵੀ ਅਪਨੋ ਸੇ ਮਿਲਤੀ ਹੈ। ਜੀ, ਕਰਮਵੀਰ ਹਾਊਸ ਆਦਰਸ਼ ਨਗਰ ਪੁੱਛੋ ਕੈਂਚੀਆਂ ਤੋਂ ਸਾਡੇ ਕੋਲ ਪੈਗਾਮ ਆਇਆ। ਪ੍ਰੋਗਰਾਮ ਪੈਗਾਮ ਦੇ ਵਿੱਚ ਬੜਾ ਹੀ ਖੂਬਸੂਰਤ, ਪਹਿਲਾਂ ਤਾਂ ਕਹਿੰਦੇ ਜੀ ਸਤਪਾਲ ਬਰਾੜ ਤੇ ਵਿਜੇ ਲਕਸ਼ਮੀ ਜੀ, ਬੜਾ ਖੂਬਸੂਰਤ ਪੈਗਾਮ ਪੇਸ਼ ਕਰਦੇ ਹੋ। ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਬੜਾ ਹੀ ਖੂਬਸੂਰਤ ਪੈਗਾਮ ਹੈ ਜੀ ਇਹਨਾਂ ਦਾ। ਕਹਿੰਦੇ, ਤੇਰੇ ਨਾਲ ਜੁੜੀ ਹਰ ਗੱਲ ਪਿਆਰੀ ਲੱਗਦੀ ਹੈ, ਤੇਰੀ ਹਾਸੀ ਦਿਲ ਨੂੰ ਸਭ ਤੋਂ ਨਿਆਰੀ ਲੱਗਦੀ ਹੈ, ਭਾਵੇਂ ਦੁਨੀਆਂ ਕਿੰਨੀ ਵੀ ਸੋਹਣੀ ਹੋਵੇ, ਮੈਨੂੰ ਤੇਰੀ ਮੁਹੱਬਤ ਸਭ ਤੋਂ ਪਿਆਰੀ ਲੱਗਦੀ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ ਤੇਰੀ ਮੁਹੱਬਤ ਸਭ ਤੋਂ ਪਿਆਰੀ ਲੱਗਦੀ ਹੈ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ, ਅਭਿਜੋਤ। ਪ੍ਰੋਗਰਾਮ ਪੈਗਾਮ ਦੇ ਵਿੱਚ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ। ਸੋ ਮੁਹੱਬਤ ਜੇਕਰ ਤੁਹਾਨੂੰ ਵੀ ਪਿਆਰੀ ਲੱਗਦੀ ਹੈ ਤੇ ਸਾਨੂੰ ਵੀ ਆਕਾਸ਼ਵਾਣੀ FM ਬਠਿੰਡਾ ਦੇ ਸਾਰੇ ਸਰੋਤੇ ਬੜੇ ਪਿਆਰੇ ਲੱਗਦੇ ਨੇ।
0: ਇੱਕ ਬੜੇ ਹੀ ਪਿਆਰੇ ਸਰੋਤੇ ਨੇ ਆਪਣੇ ਬਾਪੂ ਤੇ ਇੱਕ ਬੜੀ ਹੀ ਪਿਆਰੀ ਰਚਨਾ ਸਾਨੂੰ ਲਿਖ ਭੇਜੀ ਹੈ। ਕਹਿੰਦੇ ਨੇ, ਬਾਪੂ ਸੁੱਖ ਨਾਲ ਤੇਰਾ ਪੁੱਤ ਜਵਾਨ ਹੋਇਆ, ਕਿਵੇਂ ਵਿਚਰਨਾ ਦੁਨੀਆਂ ਦੇ ਵਿੱਚ ਇਹ ਗਿਆਨ ਹੋਇਆ। ਨਹਾ ਧੋ ਕੇ ਵਾਹਿਗੁਰੂ ਵਾਹਿਗੁਰੂ ਕਹਿ ਬਾਪੂ, ਹੁਣ ਟੈਨਸ਼ਨ ਲੈਣੀ ਛੱਡ ਦੇ, ਪੈਨਸ਼ਨ ਲੈ ਬਾਪੂ, ਹੁਣ ਟੈਨਸ਼ਨ ਲੈਣੀ ਛੱਡ ਦੇ, ਪੈਨਸ਼ਨ ਲੈ ਬਾਪੂ। ਮਿੱਟੀ ਨਾਲ ਮਿੱਟੀ ਹੁੰਦੇ ਨੂੰ ਬੜਾ ਚਿਰ ਹੋਇਆ, ਮਿੱਟੀ ਨਾਲ ਮਿੱਟੀ ਹੁੰਦੇ ਨੂੰ ਬੜਾ ਚਿਰ ਹੋਇਆ, ਹੁਣ ਨਾ ਫਿਕਰ ਕਰੀ ਮੈਂ ਪੈਰਾਂ ਸਿਰ ਹੋਇਆ, ਮੈਨੂੰ ਕੱਲੀ ਦੇ ਦਿਆ ਕਰ ਬਸ ਰਹਿ ਬਾਪੂ, ਮੈਨੂੰ ਕੱਲੀ ਦੇ ਦਿਆ ਕਰ ਬਸ ਰਹਿ ਬਾਪੂ, ਤੂੰ ਟੈਨਸ਼ਨ ਲੈਣੀ ਛੱਡ ਦੇ, ਪੈਨਸ਼ਨ ਲੈ ਬਾਪੂ, ਤੂੰ ਟੈਨਸ਼ਨ ਲੈਣੀ ਛੱਡ ਦੇ, ਪੈਨਸ਼ਨ ਲੈ ਬਾਪੂ। ਚਿੱਤ ਮੰਨੇ ਤਾਂ ਖੇਤ ਨੂੰ ਗੇੜਾ ਲਾਇਆ ਕਰ, ਚਿੱਤ ਮੰਨੇ ਤਾਂ ਖੇਤ ਨੂੰ ਗੇੜਾ ਲਾਇਆ ਕਰ, ਛੱਡ ਦੇ ਖੇੜਾ ਹੁਣ ਨਾ ਪਸ਼ੂ ਸੰਭਾਲਿਆ ਕਰ, ਛੱਡਦੇ ਖੇੜਾ ਹੁਣ ਨਾ ਪਸ਼ੂ ਸੰਭਾਲਿਆ ਕਰ, ਕੋਟ ਬਖਤੂ ਸੱਥ ਵਿਚਾਲੇ ਬਹਿ ਬਾਪੂ, ਕੋਟ ਬਖਤੂ ਸੱਥ ਵਿਚਾਲੇ ਬਹਿ ਬਾਪੂ, ਤੂੰ ਟੈਨਸ਼ਨ ਲੈਣੀ ਛੱਡ ਦੇ, ਪੈਨਸ਼ਨ ਲੈ ਬਾਪੂ, ਤੂੰ ਟੈਨਸ਼ਨ ਲੈਣੀ ਛੱਡ ਦੇ, ਪੈਨਸ਼ਨ ਲੈ ਬਾਪੂ। ਬੜੀ ਹੀ ਪਿਆਰੀ ਰਚਨਾ ਸਾਨੂੰ ਇਹ ਕਹਿੰਦੇ ਜੀ, ਪਿੰਡ ਕੋਟ ਬਖਤੂ ਜ਼ਿਲ੍ਹਾ ਬਠਿੰਡਾ ਤੋਂ ਲਿਖਣ ਵਾਲੇ ਨੇ ਜੀ, ਬੂਟਾ ਬੋੜ ਵਾਲਾ, ਬੇਟਾ ਨਵਦੀਪ ਸਿੰਘ ਸਿੱਧੂ, ਰਾਜਦੀਪ ਸਿੰਘ ਸਿੱਧੂ ਤੇ ਜਗਸੀਰ ਸਿੰਘ।
1: ਕਿਆ ਬਾਤ ਹੈ ਜੀ, ਸਾਰਿਆਂ ਦਾ ਬੜਾ ਹੀ ਪਿਆਰਾ ਜਿਹਾ ਪੈਗਾਮ, ਟੈਨਸ਼ਨ ਲੈਣੀ ਛੱਡ ਦੇ, ਪੈਨਸ਼ਨ ਲੈ ਬਾਪੂ। ਕਿਆ ਬਾਤ ਹੈ ਜੀ, ਜੇਕਰ ਪੁੱਤਰ ਇੱਦਾਂ ਦੀਆਂ ਸਲਾਹਾਂ ਬਾਪੂਆਂ ਨੂੰ ਦੇਣ ਲੱਗ ਜਾਣ ਤੇ ਬਾਪੂ ਵੀ ਧੰਨ ਧੰਨ ਤੇ ਪੁੱਤਰ ਤੇ ਮਹਾਂ ਧੰਨ ਧੰਨ ਹੈਗੇ ਹੈ ਜੀ। ਸੋ ਪ੍ਰੋਗਰਾਮ ਪੈਗਾਮ ਦੇ ਵਿੱਚ 77173 ਤੇ 74 140 ਤੇ ਬਹੁਤ ਸਾਰੇ ਪੈਗਾਮ ਆਏ ਨੇ। ਸਤਪਾਲ ਜੀ, ਬੜਾ ਪਿਆਰਾ

0: ਮਲਕੀ ਸਿੰਘ ਘੜੀ ਸਾਜ ਗੁਨਿਆਣਾ ਮੰਡੀ ਤੋਂ ਕਰ ਰਹੇ ਨੇ ਪੈਗਾਮ ਪ੍ਰੋਗਰਾਮ। ਪੈਗਾਮ ਦੇ ਵਿੱਚ ਕਹਿੰਦੇ ਮਾਵਾਂ ਤਾਂ ਬਸ ਮਾਵਾਂ ਹੁੰਦੀਆਂ, ਠੰਡੀਆਂ ਮਿੱਠੀਆਂ ਛਾਵਾਂ ਹੁੰਦੀਆਂ। ਜਿਸ ਥਾਂ ਤੇ ਮਾਂ ਆਪਣੇ ਪੈਰ ਧਰੇ ਉਹ ਪਾਕ ਪਵਿੱਤਰ ਥਾਵਾਂ ਹੁੰਦੀਆਂ। ਠੰਡੀਆਂ ਮਿੱਠੀਆਂ ਛਾਵਾਂ ਹੁੰਦੀਆਂ, ਦੋ ਚਾਰ ਚਪੇੜੇ ਕੰਨ ਤੇ ਛੱਡੇ, ਜਿੰਨੀਆਂ ਮਰਜ਼ੀ ਗਾਲਾਂ ਕੱਢੇ, ਗਾਲਾਂ ਵਿੱਚ ਦੁਆਵਾਂ ਹੁੰਦੀਆਂ, ਮਾਵਾਂ ਤਾਂ ਬਸ ਮਾਵਾਂ ਹੁੰਦੀਆਂ, ਠੰਡੀਆਂ ਮਿੱਠੀਆਂ ਛਾਵਾਂ ਹੁੰਦੀਆਂ। ਸੱਚ ਦਾ ਪਾਠ ਸਦਾ ਪੜਾਵੇ ਮਾਂ, ਜਿਹੜੇ ਰਾਹ ਤੇ ਤੁਰਨ ਸਿਖਾਵੇ ਮਾਂ, ਉਹੀ ਸੌਖੀਆਂ ਰਾਵਾਂ ਹੁੰਦੀਆਂ ਨੇ, ਮਾਵਾਂ ਤਾਂ ਬਸ ਮਾਵਾਂ ਹੁੰਦੀਆਂ ਨੇ, ਠੰਡੀਆਂ ਮਿੱਠੀਆਂ ਛਾਵਾਂ ਹੁੰਦੀਆਂ ਨੇ। ਡਿੱਗਦੀ ਢਹਿੰਦੀ ਸਾਰੇ ਕੰਮ ਕਰੇ, ਮਲਕੀਤ ਸਿਰ ਤੇ ਮਾਂ ਜਦ ਹੱਥ ਧਰੇ, ਗੁਣਿਆਣਾ ਕੋਹਾਂ ਦੂਰ ਬੁਲਾਵਾਂ ਹੁੰਦੀਆਂ ਨੇ, ਮਾਵਾਂ ਤਾਂ ਬਸ ਮਾਵਾਂ ਹੁੰਦੀਆਂ ਨੇ, ਠੰਡੀਆਂ ਮਿੱਠੀਆਂ ਛਾਵਾਂ ਹੁੰਦੀਆਂ ਨੇ। ਮਾਂ ਦੇ ਬਿਨ ਅਸੀਂ ਸਾਰ ਲਵਾਂਗੇ, ਕੱਲਿਆਂ ਵਕਤ ਗੁਜ਼ਾਰ ਲਵਾਂਗੇ, ਇਹ ਝੂਠੀਆਂ ਸਭ ਅਫਵਾਹਾਂ ਹੁੰਦੀਆਂ ਨੇ, ਮਾਵਾਂ ਤਾਂ ਬਸ ਮਾਵਾਂ ਹੁੰਦੀਆਂ ਨੇ, ਮਾਵਾਂ ਤਾਂ ਬਸ ਮਾਵਾਂ ਹੁੰਦੀਆਂ ਨੇ, ਠੰਡੀਆਂ ਮਿੱਠੀਆਂ ਛਾਵਾਂ ਹੁੰਦੀਆਂ ਨੇ। ਸੋ ਮਲਕੀਤ ਸਿੰਘ ਜੀ ਨੇ ਪ੍ਰੋਗਰਾਮ ਪੈਗਾਮ ਦੇ ਵਿੱਚ ਬੜਾ ਇਮੋਸ਼ਨਲ ਪੈਗਾਮ ਕੀਤਾ, ਮਾਂ ਨੂੰ ਸਮਰਪਿਤ। ਬਾਕੀ ਜੀ ਮਾਵਾਂ ਤੇ ਫਿਰ ਮਾਵਾਂ ਹੀ ਹੁੰਦੀਆਂ ਨੇ ਜੀ, ਉਹਨਾਂ ਦੀ ਜਗ੍ਹਾ ਜ਼ਿੰਦਗੀ ਦੇ ਵਿੱਚ ਕੋਈ ਵੀ ਨਹੀਂ ਲੈ ਸਕਦਾ। ਸੋ ਮਲਕੀਤ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਪੈਗਾਮ ਕਰ ਦਿੱਤਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਪੈਗਾਮ ਵਾਕਈ ਬੜਾ ਹੀ ਖੂਬਸੂਰਤ।
1: ਤੇ ਵਿਜੇ ਲਕਸ਼ਮੀ ਜੀ, ਤੁਸੀਂ ਮਾਂ ਤੇ ਪੜ੍ਹਿਆ ਤੇ ਫਿਰ ਦੇਖੋ ਕਿੰਨਾ ਅਦਭੁਤ ਗੱਲ ਹੋਈ ਹੈ ਕਿ ਮਾਂ ਤੇ ਪੈਗਾਮ ਮੇਰੇ ਕੋਲ ਵੀ ਪਹੁੰਚ ਗਿਆ। ਤੇ ਮੱਟੂ ਪਰਿਵਾਰ ਨੇ ਲਿਖਿਆ ਜੀ, ਤੇ ਪੈਗਾਮ ਦਾ ਵਿਸ਼ਾ ਇਹਨਾਂ ਨੇ ਲਿਖਿਆ, ਮਾਂ ਪੈਰਾਂ ਦੇ ਵਿਚਕਾਰ ਜੰਨਤ ਉਸਦੇ, ਪੈਰਾਂ ਦੇ ਵਿਚਕਾਰ ਜੰਨਤ ਉਸਦੇ, ਸਿਰ ਤੇ ਠੰਡੀ

0: ਇੱਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦਵਾਵਾਂ, ਗੋਦੀ ਦੇ ਵਿੱਚ ਮਮਤਾ ਵਸਦੀ, ਗੋਦੀ ਦੇ ਵਿੱਚ ਮਮਤਾ ਵਸਦੀ, ਦਾਮਨ ਵਿੱਚ ਫਿਜ਼ਾਵਾਂ, ਜਿੰਨਾ ਕਰਕੇ ਦੁਨੀਆਂ ਦੇਖੀ, ਉਹ ਰਹਿਣ ਸਲਾਮਤ ਮਾਵਾਂ, ਉਹ ਰਹਿਣ ਸਲਾਮਤ ਮਾਵਾਂ।
1: ਕਿਆ ਬਾਤ ਹੈ ਜੀ, ਸਲਾਮਤ ਮਾਵਾਂ ਰਹਿਣੀਆਂ ਹੀ ਚਾਹੀਦੀਆਂ ਨੇ ਜੀ। ਤੇ ਇੱਕ ਹੋਰ ਪੈਗਾਮ ਸਾਡੇ ਕੋਲੇ ਪਿੰਡ ਢਿਲਵਾਂ ਤੋਂ ਆਇਆ ਜੀ, ਪ੍ਰਗਟ ਸਿੰਘ ਨੇ ਪਤਾ ਕੀ ਕਿਹਾ, ਕਹਿੰਦੇ ਨਿੱਕੀ ਨਿੱਕੀ ਗੱਲ ਤੇ ਨਾਰਾਜ਼ ਹੋਣਾ ਤੇਰਾ ਲੱਗਦਾ ਨੀ ਚੰਗਾ, ਸਾਨੂੰ ਵੀ ਬੋਲਣਾ ਜੇ ਤੂੰ ਆਕੜਾ ਰੱਖੇਗਾ, ਮੈਂ ਨੀ ਬੋਲਣਾ ਜਾਂ ਮੈਂ ਨੀ ਬੋਲਣਾ, ਬੜਾ ਤੂੰ ਨਗੋਚੀ ਨਾ ਪਸੰਦ ਤੇਰੇ ਮੈਂ ਵੇ, ਤੂੰ ਕੀ ਪਟਿਆਲੇ ਦਾ ਨਵਾਬ ਸਾਹਿਬ ਹੈ, ਹਰ ਵੇਲੇ ਰੱਖਦਾ ਤੂੰ ਨੱਕ ਨੂੰ ਚੜਾ ਕੇ, ਜਾਣਦਾ ਜਵਾਨੀ ਮਿੱਟੀ ਵਿੱਚ ਰੋਲਣਾ ਜੇ ਤੂੰ ਆਕੜਾ ਰੱਖੇਗਾ ਜਾਂ ਮੈਂ ਨੀ ਬੋਲਣਾ ਮੈਂ ਨੀ ਬੋਲਣਾ ਜੀ, ਮੈਂ ਨੀ ਬੋਲਣਾ। ਪਰ ਆਕੜਾ ਨਹੀਂ ਰੱਖਣੀਆਂ ਚਾਹੀਦੀਆਂ, ਪਰ ਫਿਰ ਵੀ ਅਸੀਂ ਬੋਲਣਾ ਹੀ ਹੈ ਜੀ, ਅਸੀਂ ਕਿਸੇ ਨਾਲ ਵੀ ਕੱਟੀ ਨਹੀਂ ਪਾਉਣੀ। ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਫਿਰ ਸਤਪਾਲ ਜੀ ਇੱਕ ਆਖਰੀ ਪੈਗਾਮ ਸ਼ਾਮਿਲ ਕਰ ਲੈਣੇ ਆ। ਹਰਜਿੰਦਰ ਚਿੰਦਾ, ਜਸਵੀਰ ਜੱਸੀ, ਸੀਤਾ ਤੇ ਗੀਤਾ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਕਹਿੰਦੇ, ਸਰੀਰ ਆਰਾਮ ਕੀ ਤਲਾਸ਼ ਮੇ ਹੈ ਔਰ ਹਾਲਾਤ ਪੈਸੋ ਕੀ ਤਲਾਸ਼ ਮੇ। ਕਿਆ ਬਾਤ ਹੈ, ਸਰੀਰ ਆਰਾਮ ਕੀ ਤਲਾਸ਼ ਮੇ ਹੈ ਔਰ ਹਾਲਾਤ ਪੈਸੋ ਕੀ ਤਲਾਸ਼ ਮੇ, ਮਨ ਸ਼ਾਂਤੀ ਕੀ ਤਲਾਸ਼ ਮੇ ਹੈ ਔਰ ਦਿਲ ਅਪਨੋ ਕੀ ਤਲਾਸ਼ ਮੇ। ਬਸ ਜੀ, ਇਹ ਜ਼ਿੰਦਗੀ ਦੀ ਤਲਾਸ਼ ਕਦੇ ਖਤਮ ਨਹੀਂ ਹੋਣੀ, ਕਿਉਂਕਿ ਇਹੀ ਜ਼ਿੰਦਗੀ ਹੈ, ਤੇ ਜੇ ਇਹ ਤਲਾਸ਼ ਖਤਮ ਹੋ ਗਈ ਤੇ ਮੈਨੂੰ ਲੱਗਦਾ ਜ਼ਿੰਦਗੀ ਖਤਮ ਹੋ ਜਾਏਗੀ। ਸੋ ਤਲਾਸ਼ ਕਦੇ ਨਹੀਂ ਖਤਮ ਕਰਨੀ, ਤੇ ਹਮੇਸ਼ਾ ਹੀ ਆਪਣਿਆਂ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਤੇ ਸੁਪਨਿਆਂ ਦੇ ਵਿੱਚ ਮਿਠਾਸ, ਪਿਆਰ, ਮੁਹੱਬਤ ਤੇ ਇਕਰਾਰ ਹਮੇਸ਼ਾ ਹੀ ਰੱਖੋ ਜੀ। ਔਰ ਅੱਜ ਦੇ ਪ੍ਰੋਗਰਾਮ ਪੈਗਾਮ ਮੈਨੂੰ ਤੇ ਸਤਪਾਲ ਬਰਾੜ ਨੂੰ ਇੱਥੇ ਖਤਮ ਕਰਨ ਦੀ ਇਜਾਜ਼ਤ ਵੀ ਦਿਓ। ਧੰਨਵਾਦ ਕਰਦੇ ਹਾਂ ਸਰੋਤਿਆਂ ਦਾ ਬਹੁਤ ਸਾਰੇ ਬਹੁਤ ਸਾਰੇ ਬਹੁਤ ਸਾਰੇ ਪੈਗਾਮ ਕਰਨ ਦੇ ਲਈ, 7173, 7140 ਤੇ, ਐਂਡ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਪੈਗਾਮ ਦੇ ਨਿਰਮਾਤਾ ਨਿਰਦੇਸ਼ਕ ਨਨ ਅਦਰ ਦੈਨ ਬਲਜੀਤ ਸ਼ਰਮਾ ਜੀ ਦਾ, ਤੇ ਨਾਲ ਨਾਲ ਟੈਕਨੀਕਲ ਟੀਮ ਦਾ ਧੰਨਵਾਦ, ਸਤਪਾਲ ਬਾਈ ਦਾ ਵੀ ਮੇਰੇ ਬਹੁਤ ਸਾਰਾ ਧੰਨਵਾਦ, ਤੇ ਵਿਜੇ ਲਕਸ਼ਮੀ ਤੇ ਆਪ ਜੀ ਦੀ ਦਾਸ ਤੇ ਖਾਦਿਮ ਹੈ ਹੀ ਹੈ ਨਾ। ਬਸ ਜੀ, ਆਪ ਜੀ ਦੇ ਪਿਆਰੇ ਪਿਆਰੇ ਪੈਗਾਮ 7173, 7173 ਤੁਸੀਂ ਭੇਜਦੇ ਰਹੋ ਤੇ ਬਣੇ ਰਹੋ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ, ਤੇ ਮੈਨੂੰ ਵਿਜੇ ਲਕਸ਼ਮੀ ਨੂੰ ਤੇ
0: ਮੈਨੂੰ ਸਤਪਾਲ ਬਰਾੜ ਨੂੰ ਦਿਓ ਆਗਿਆ
1: ਅੱਜ ਦਾ ਪ੍ਰੋਗਰਾਮ ਪੈਗਾਮ ਖਤਮ ਕਰਨ ਦੀ, ਤੇ ਤੁਸੀਂ ਰੱਖੋ ਆਪਣਾ ਖਿਆਲ, ਖੁਸ਼ ਰਹੋ, ਤੰਦਰੁਸਤ ਰਹੋ, ਮਸਤ ਰਹੋ, ਵਿਅਸਤ ਰਹੋ, ਬਟ ਆਲਵੇਜ਼ ਸਟੇ ਕਨੈਕਟਡ ਵਿਦ 101.1 ਮੈਗਾਹਰਟਜ਼ ਤੇ, ਐਂਡ ਯੂ ਡੂ ਗੁੱਡ ਕੇਅਰ ਆਫ ਯੂਅਰਸੈਲਫ। ਥੈਂਕ ਯੂ ਸੋ ਮਚ ਐਂਡ ਬਾਏ ਬਾਏ।

ਜੀ ਦੋਸਤੋ, ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਸਿਲਸਿਲਾ ਪੈਗਾਮ ਦਾ, ਅਤੇ ਪੈਗਾਮ ਪੇਸ਼ ਕਰ ਰਹੇ ਸਨ ਸਤਪਾਲ ਬਰਾੜ ਅਤੇ ਵਿਜੇ ਲਕਸ਼ਮੀ। ਹੁਣ ਕੁਝ ਸੰਦੇਸ਼।

ਪ੍ਰੋਗਰਾਮ ਸੰਬੰਧੀ ਇੱਕ ਜ਼ਰੂਰੀ ਸੂਚਨਾ ਸਰੋਤਿਓ, ਇਸ ਐਤਵਾਰ ਦੁਪਹਿਰ ਦੇ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਜ਼ਿਲ੍ਹਾ ਬਠਿੰਡਾ ਦੇ ਪਿੰਡ ਸ਼ੇਰਗੜ੍ਹ ਤੋਂ। ਪ੍ਰੋਗਰਾਮ ਪੇਸ਼ ਕਰਨਗੇ ਹਰਜੀਤ ਸਿੰਘ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਿਓ ਐਤਵਾਰ ਦੁਪਹਿਰ ਦੇ 2:30 ਸਿਲਸਿਲਾ ਮੇਰਾ ਪਿੰਡ।

0: केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
1: पेश है सबका फेवरेट
2: मौज बहार।
0: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
3: ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ। ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ। ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਨਾਲ ਇੱਕ ਗੱਲਬਾਤ। ਇਹਨਾਂ ਨਾਲ ਗੱਲਬਾਤ ਕਰਨਗੇ ਨਿਤਿਸ਼ ਕੁਮਾਰ। ਸੋ ਸੁਣਨਾ ਨਾ ਭੁੱਲਣਾ, ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
4: ਕੁਝ ਲੋਕ ਜਿਉਂਦੇ ਨੇ ਅਤੇ ਕੁਝ ਲੋਕ ਆਪਣੀਆਂ ਲਿਖਤਾਂ ਵਿੱਚ ਸਦੀਆਂ ਤੱਕ ਧੜਕਦੇ ਰਹਿੰਦੇ ਨੇ।

ਉਹ ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ, ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ। ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

0: AI technology has called for stricter regulation of AI, warning of joblessness, and even creation of bioweapons should AI remain unregulated, concluding that we can only ignore these warnings at our peril. And finally, arm in arm, Indians in US savor taste of home. Retailers push diaspora demand with WhatsApp alerts and neighborhood vans as mango exports from India seen rising 30% this season, notes the Economic Times. And with that, it's back to you, Naresh.
1: Thank you, Shagun. And now before we end the bulletin, the headlines once again. Prime Minister Narendra Modi to hold talks with President of Seychelles, Patrick Hermini, today to also address Seychelles National Assembly and interact with members of Indian diaspora. Prime Minister to share his thoughts in Mann Ki Baat program on Akashvani at 11 this morning. Ministry of External Affairs asks Indian citizens not to undertake Kailash Mansarovar Yatra without all required travel documents. U.S. military strikes multiple targets in Iran for second day at the direction of President Donald Trump. Death toll in Venezuela's earthquakes rises to 1,430 as rescuers continue search for survivors. And India's Kidambi Srikanth enters final of men's singles event at U.S. Open Badminton in California. And with that, we end the morning news. Have a nice day.
2: Namaskar. E. Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਵੀ ਕਰਨਗੇ ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਿਖਿਆ ਹੈ ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ ਤੇ ਹਮਲੇ ਕੀਤੇ ਨੇ ਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਯੂਐਸ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿਚ ਪਹੁੰਚ ਗਏ ਨੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ ਦੋਵੇਂ ਨੇਤਾ ਸਮੁੱਚੇ ਦੁਆਲੇ ਸਹਿਯੋਗ ਦਾ ਜਾਇਜ਼ਾ ਲੈਣਗੇ ਅਤੇ ਆਪਸੀ ਹਿੱਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ ਸੇਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ ਤੇ ਭਾਰਤੀ ਪ੍ਰਵਾਸੀਆਂ ਦੇ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ ਬਾਅਦ ਵਿਚ ਪ੍ਰਧਾਨ ਮੰਤਰੀ ਮੋਦੀ ਰੋਸ਼ੀ ਕੈਮੈਨ ਵਿਖੇ ਰਾਸ਼ਟਰੀ ਦਿਵਸ ਸਮਾਰੋਹ ਵਿਚ ਹਿੱਸਾ ਲੈਣਗੇ ਮੰਤਰਾਲੇ ਨੇ ਕਿਹਾ ਕਿ ਭਾਰਤੀ ਰੱਖਿਆ ਬਲਾਂ ਦਾ ਇਕ ਦਲ ਵੀ ਭਾਰਤੀ ਸਮੁੰਦਰੀ ਫੌਜ ਦੇ ਦੋ ਸਮੁੰਦਰੀ ਜਹਾਜ਼ਾਂ ਦੇ ਨਾਲ ਜਸ਼ਨਾਂ ਵਿਚ ਹਿੱਸਾ ਲਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੇਸ਼ਲਸ ਦੇ ਤਿੰਨ ਦਿਨਾਂ ਦਾ ਸਰਕਾਰੀ ਦੌਰੇ ਤੇ ਨੇ ਇਹ ਦੌਰਾ ਭਾਰਤ ਤੇ ਸੇਸ਼ਲਸ ਵਿਚਕਾਰ ਮਜ਼ਬੂਤ ਤੇ ਸਥਾਈ ਦੋਸਤੀ ਦੀ ਪੁਸ਼ਟੀ ਕਰਦਾ ਹੈ ਅਤੇ ਸਾਰੇ ਖੇਤਰਾਂ ਵਿਚ ਦਵੱਲੇ ਸਬੰਧਾਂ ਨੂੰ ਵਧਾਉਣ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ ਇਸ ਨੂੰ AIR ਨਿਊਜ਼ DD ਨਿਊਜ਼ ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿਚ ਵੀ ਪ੍ਰਸਾਰਿਤ ਕਰੇਗਾ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਭਾਰਤ ਨੇ ਪਿਛਲੇ 12 ਸਾਲਾਂ ਵਿਚ ਸਿਹਤ ਸੰਭਾਲ ਵਿਚ ਅਹਿਮ ਤਰੱਕੀ ਕੀਤੀ ਏ ਅਤੇ ਹਰ ਨਾਗਰਿਕ ਲਈ ਪਹੁੰਚਯੋਗ ਕਿਫਾਇਤੀ ਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਨੂੰ ਯਕੀਨੀ ਬਣਾਉਂਦੇ ਹੋਏ ਸਰਵ ਵਿਆਪਕ ਸਿਹਤ ਕਵਰੇਜ ਦੇ ਵਿਸ਼ਾਲ ਟੀਚੇ ਵੱਲ ਕੰਮ ਕਰ ਰਿਹਾ ਹੈ ਇਕ ਨਿੱਜੀ ਮੀਡੀਆ ਚੈਨਲ ਪ੍ਰੋਗਰਾਮ ਦੇ ਡਾਕਟਰ ਦਿਵਸ ਸੰਮੇਲਨ ਦੇ 9ਵੇਂ ਐਡੀਸ਼ਨ ਵਿਚ ਬੋਲਦਿਆਂ ਸ੍ਰੀਮਤੀ ਪਟੇਲ ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਸਿਹਤ ਬੀਮਾ ਪ੍ਰੋਗਰਾਮਾਂ ਵਿਚੋਂ ਇਕ ਵਜੋਂ ਉਜਾਗਰ ਕੀਤਾ ਜੋ ਕਰੀਬ 62 ਕਰੋੜ ਲੋਕਾਂ ਨੂੰ ਕਵਰ ਕਰਦਾ ਹੈ ਤੇ ਕਿਹਾ ਕਿ ਇਹ ਪਰਿਵਾਰਾਂ ਨੂੰ ਮਾਲੀ ਸੁਰੱਖਿਆ ਦੇ ਨਾਲ ਨਾਲ ਇਲਾਜ ਤੱਕ ਪਹੁੰਚ ਕਰਨ ਵਿਚ

0: कर रहा है।
1: टुडे वी हैव अ न्यू नेशनल हेल्थ पॉलिसी।
2: आज हमारे पास एक नई राष्ट्रीय स्वास्थ्य नीति है। यह रोग के उपचार से स्वास्थ्य सुरक्षा की ओर एक परिवर्तनकारी कदम है, जिसमें बीमारी की रोकथाम को केंद्र में रखा गया है। भारत सरकार ने इन 12 वर्षों में कई योजनाएं शुरू की हैं। इनमें सबसे परिवर्तनकारी योजना आयुष्मान भारत प्रधानमंत्री जन आरोग्य योजना है। इसे दुनिया का सबसे बड़ा स्वास्थ्य कार्यक्रम माना जाता है, जिसके दायरे में लगभग 62 करोड़ लोग शामिल हैं।
1: 62 करोड़ इंडिविजुअल्स।
0: केंद्रीय गृह सहकारिता मंत्री अमित शाह जो कि गुजरात के 3 दिना दौरे ते ने आज शाम नो गांधीनगर विच प्रधानमंत्री परिवार देखभाल ट्रैकर पायलट प्रोजेक्ट की अधिकारित शुरुआत करेंगे। इस नवी पहल का उद्देश्य परिवार लिए सेहत संभाल ट्रैकिंग अते भलाई पहुंच योग्यता नु बेहतर बनाना है। इस तो पहला श्री शाह अहमदाबाद विच बूथ प्रधान अते शक्ति केंद्र इंचार्जा लई एक विशेष चिंतन शिविर विच शामिल होंगे, जिस दौरान जमीनी पद्धर ते रणनीतियां दी समीक्षा करेंगे ते स्थानक पार्टी मैंबरां नाल गलबात करेंगे। रक्षा मंत्रालय ने मीडिया ते सोशल मीडिया विच फैल रही इन खबरां दा खंडन कीता है कि ऑपरेशन सिंदूर दौरान 6 फौजियां दी शहादत दी हाल ही विच जनतक तौर ते पुष्टि कीती गई है ते दस्सिया कि इह तथ्य गलत है। मंत्रालय ने कहा कि शहीद फौजियां दी जल्द तो जल्द श्रद्धांजलि दिती गई सी। मंत्रालय ने यह भी कहा कि फौजी कार्रवाईयां दे समकाली डायरेक्टर जनरल ने पिछले साल 11 मई नू एक अधिकारित प्रेस कॉन्फ्रेंस विच 6 शहीदां नू श्रद्धांजलि दिती सी। इना फौजियां नू बहादरी अवार्ड भी दिते गए सन, जिन्हां दा ऐलान पिछले साल 14 अगस्त नू जारी एक प्रेस रिलीज विच कीता गया सी। मंत्रालय दा कहना है कि फौज दे अधिकारित सोशल मीडिया हैंडलां ते भी शहीदां नू श्रद्धांजलि दिती गई सी। मंत्रालय ने कहा कि शहीद फौजियां दे नां राष्ट्रीय जंगी यादगार ते लिखे गए ने अते दावा कि एक गल के संबंध विच सही प्रक्रिया दी पालना नहीं कीती गई है असल विच गलत है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਮੰਤਰਾਲੇ ਨੇ ਇਹ ਸਲਾਹ ਉਨ੍ਹਾਂ ਭਾਰਤੀ ਨਾਗਰਿਕਾਂ ਦੀਆਂ ਸਹਾਇਤਾ ਦੀਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੀ ਹੈ ਜੋ ਨਿੱਜੀ ਟੂਰ ਆਪਰੇਟਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਬਿਨਾਂ ਵੀਜ਼ੇ ਤੋਂ ਨੇਪਾਲ ਵਿਚ ਫਸ ਗਏ ਨੇ। ਮੰਤਰਾਲੇ ਨੇ ਕਿਹਾ ਕਿ ਵੈਧ ਦਸਤਾਵੇਜ਼ਾਂ ਦੇ ਬਿਨਾਂ ਜਾਂ ਲੋੜੀਂਦੇ ਦਸਤਾਵੇਜ਼ਾਂ ਦੀ ਮਿਲਣ ਦੀ ਉਮੀਦ ਵਿਚ ਯਾਤਰਾ ਸ਼ੁਰੂ ਕਰਨ ਨਾਲ ਸ਼ਰਧਾਲੂਆਂ ਦੇ ਫਸਣ ਦੀ ਸੰਭਾਵਨਾ ਵੱਧ ਜਾਂਦੀ ਏ। ਮੰਤਰਾਲੇ ਨੇ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਏ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਟੂਰ ਆਪਰੇਟਰ ਰਜਿਸਟਰਡ ਅਤੇ ਅਧਿਕਾਰਤ ਜਾਂ ਨਹੀਂ। ਜੰਮੂ ਕਸ਼ਮੀਰ ਵਿਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸਾਲਾਨਾ ਅਮਰਨਾਥ ਯਾਤਰਾ ਲਈ ਜੰਮੂ ਦੇ ਪੁਰਾਣੀ ਮੰਡੀ ਸਥਿਤ ਸ੍ਰੀ ਰਾਮ ਮੰਦਿਰ ਅਮਰਨਾਥ ਯਾਤਰੀ ਬੇਸ ਕੈਂਪ ਵਿਚ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਵਿਆਪਕ ਬਹੁਪੱਧਰੀ ਸੁਰੱਖਿਆ ਅਭਿਆਸ ਕੀਤੇ। ਅਧਿਕਾਰੀਆਂ ਨੇ ਪ੍ਰੋਜੈਕਟ ਹੌਕਾਈ ਦੇ ਤਹਿਤ ਤਕਨਾਲੋਜੀ ਆਧਾਰਿਤ ਨਿਗਰਾਨੀ ਤੈਨਾਤ ਕੀਤੀ ਏ। ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਤਾਲਮੇਲ SGM ਈਰਾਨੀ ਨੇ ਭਗਵਤੀ ਨਗਰ ਯਾਤਰੀ ਬੇਸ ਕੈਂਪ ਅਤੇ ਤਵੀ ਨਦੀ ਦੇ ਕੰਢੇ ਦਾ ਨਿਰੀਖਣ ਕੀਤਾ ਅਤੇ ਸਮੁੱਚੇ ਸੁਰੱਖਿਆ ਪ੍ਰਬੰਧਾਂ ਅਤੇ ਹੋਰ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਪ੍ਰਭਾਵਸ਼ਾਲੀ ਅੰਤਰ ਏਜੰਸੀ ਤਾਲਮੇਲ ਅਤੇ ਬਹੁਪੱਧਰੀ ਸੁਰੱਖਿਆ ਗ੍ਰਿਡ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਸਾਲ ਦੇ ਸੁਰੱਖਿਆ ਪ੍ਰਬੰਧਾਂ ਵਿਚ ਪੁਲਿਸ, ਫੌਜ ਅਤੇ CAPF ਮੁਲਾਜ਼ਮਾਂ ਦੀ ਵਧੀ ਹੋਈ ਤੈਨਾਤੀ, ਪ੍ਰੋਜੈਕਟ ਹੌਕਾਈ ਤਹਿਤ ਤਕਨਾਲੋਜੀ ਆਧਾਰਿਤ ਚੌਤਰਫਾ ਨਿਗਰਾਨੀ, ਖੁਫੀਆ ਤਾਲਮੇਲ ਨੂੰ ਮਜ਼ਬੂਤ ਕਰਨਾ ਤੇ 24 ਘੰਟੇ ਨਿਗਰਾਨੀ ਸ਼ਾਮਿਲ ਏ। ਚਾਰ ਧਾਮ ਯਾਤਰਾ ਲਈ ਹੈਲੀਕਾਪਟਰ ਸੇਵਾ ਦਾ ਪਹਿਲਾ ਪੜਾਅ ਪੂਰਾ ਹੋ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਸਿਆ ਕਿ ਇਸ ਸਮੇਂ ਦੌਰਾਨ ਰੋਜ਼ਾਨਾ ਕਰੀਬ 400 ਹੈਲੀਕਾਪਟਰ ਉਡਾਣਾਂ ਚਲਾਈਆਂ ਗਈਆਂ। ਮੰਤਰਾਲੇ ਨੇ ਇਹ ਵੀ ਦਸਿਆ ਕਿ 12,000 ਤੋਂ ਵੱਧ ਸ਼ਟਲ ਉਡਾਣਾਂ ਤੇ 67,000 ਤੋਂ ਵੱਧ ਸ਼ਰਧਾਲੂਆਂ ਨੇ ਯਾਤਰਾ ਕੀਤੀ। ਮੰਤਰਾਲੇ ਨੇ ਇਹ ਵੀ ਦਸਿਆ ਕਿ 11,000 ਤੋਂ ਵੱਧ ਸ਼ਰਧਾਲੂਆਂ ਨੂੰ 2,000 ਤੋਂ ਵੱਧ ਚਾਰਟਰ ਉਡਾਣਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਨਾਲ ਚਾਰ ਧਾਮ ਖੇਤਰਾਂ ਨੂੰ ਸੁਰੱਖਿਅਤ, ਭਰੋਸੇਮੰਦ ਤੇ ਬਿਹਤਰ ਸੰਪਰਕ ਪ੍ਰਦਾਨ ਕੀਤਾ ਗਿਆ। ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ ਤੇ ਹਮਲਾ ਕੀਤਾ, ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਜੰਗਬੰਦੀ ਸਮਝੌਤੇ ਬਾਰੇ ਅਨਿਸ਼ਚਿਤਤਾ ਵੱਧ ਗਈ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਕਿ ਅਮਰੀਕਾ ਨੇ ਸ਼ੁੱਕਰਵਾਰ ਨੂੰ ਇਕ ਵਪਾਰਕ ਤੇਲ ਟੈਂਕਰ ਕੀਕੂ ਤੇ ਹੋਏ ਹਮਲੇ ਦੇ ਜਵਾਬ ਵਿਚ ਇਰਾਨੀ ਫੌਜੀ ਬੁਨਿਆਦੀ ਢਾਂਚੇ, ਸੰਚਾਰ ਪ੍ਰਣਾਲੀਆਂ, ਹਵਾਈ ਅੱਡਿਆਂ, ਡਰੋਨਾਂ ਤੇ ਬਾਰੂਦ ਦੀ ਸੁਰੰਗ ਵਿਛਾਉਣ ਦੀਆਂ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ। ਵੈਨੇਜ਼ੁਏਲਾ ਵਿਚ ਬੁੱਧਵਾਰ ਨੂੰ ਆਏ 2 ਤਬਾਹਕੁਨ ਭੂਚਾਲਾਂ ਵਿਚ ਮਰਨ ਵਾਲਿਆਂ ਦੀ ਗਿਣਤੀ 1,000

0: 400 ਧੀ ਹੋ ਗਈ ਏ। ਦੇਸ਼ ਵਿਚ 68,900 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਏ। ਖੇਡਾਂ ਵਿਚ ਗੋਆ ਦੇ 14 ਸਾਲਾ ਏਥਨ ਵਾਸ ਨੇ ਬੋਸਨੀਆ ਤੇ ਹਰਜ਼ੋਗੋਵੀਨਾ ਵਿਚ ਸਾਰਾਜੇਵੋ GM ਮਿਕਸ ਸ਼ਤਰੰਜ ਟੂਰਨਾਮੈਂਟ ਵਿਚ ਤੀਜਾ ਤੇ ਆਖਰੀ ਗ੍ਰੈਂਡ ਮਾਸਟਰ ਨਾਮ ਹਾਸਲ ਕਰ ਲਿਆ ਤੇ ਉਹ ਭਾਰਤ ਦੇ 96ਵੇਂ ਸ਼ਤਰੰਜ ਗ੍ਰੈਂਡ ਮਾਸਟਰ ਬਣ ਕੇ ਨੇ। ਏਥਨ ਨੇ 10 ਗ੍ਰੈਂਡ ਮਾਸਟਰਾਂ ਨੂੰ ਪਿੱਛੇ ਛੱਡਦਿਆਂ ਇਹ ਖਿਤਾਬ ਜਿੱਤਿਆ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਅੱਜ ਲੰਡਨ ਚ ਗਰੁੱਪ ਏ ਦੇ ਆਖਰੀ ਮੈਚ ਵਿਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿਚ ਪਹੁੰਚ ਗਏ ਨੇ। ਉਧਰ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿਚ ਭਾਰਤ ਦੀ ਦੀਪਿਕਾ ਸਿਹਾਗ ਨੂੰ ਡੈਨਮਾਰਕ ਦੀ ਲਾਈਨੇ ਕ੍ਰਿਸਟੋਫਰਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਖਿਰ ਚ ਖਾਸ ਖਬਰਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਤੇ ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ ਤੇ ਹਮਲੇ ਕੀਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾ ਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ 8:40 ਹੋ ਚੁੱਕੇ ਨੇ ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਹਿੰਦੀ ਫਿਲਮਾਂ ਦੇ ਆਧਾਰਿਤ ਸਦਾਬਹਾਰ ਨਗਮੇ।
2: ਜੀ ਨਮਸਕਾਰ ਸਰੋਤਿਓ, ਮੈਂ ਵੀਰਪਾਲ ਕੌਰ ਸਿੱਧੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਦਾਬਹਾਰ ਨਗਮੀ। ਇਸ ਪ੍ਰੋਗਰਾਮ ਤਹਿਤ ਸੁਣਾਂਗੇ ਸਦਾਬਹਾਰ ਹਿੰਦੀ ਰੋਮਾਂਟਿਕ ਗੀਤ। ਆਓ ਸੁਣਦੇ ਹਾਂ ਪਹਿਲਾ ਗੀਤ, ਚੋਰੀ ਚੋਰੀ ਚੁਪਕੇ ਚੁਪਕੇ। ਫਿਲਮ ਆਪ ਕੀ ਕਸਮ, ਗਾਇਕ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ, ਸੰਗੀਤ RD ਵਰਮਨ ਸਾਹਿਬ ਦਾ, ਗੀਤਕਾਰ ਆਨੰਦ ਬਖਸ਼ੀ। ਇੱਕ ਬਹੁਤ ਹੀ ਪਿਆਰਾ ਰੋਮਾਂਟਿਕ ਗੀਤ ਹੈ ਜਿਸ ਵਿੱਚ ਪ੍ਰੇਮੀ ਚੋਰੀ ਚੋਰੀ ਇੱਕ ਦੂਜੇ ਨੂੰ ਦੇਖਣ ਅਤੇ ਮੁਹੱਬਤ ਦਾ ਇਜ਼ਹਾਰ ਕਰਨ ਦੀ ਗੱਲ ਕਰਦੇ ਨੇ। ਆਓ ਸੁਣੀਏ।

ਹਾਂਜੀ, ਹੁਣੇ ਤੁਸੀਂ ਸੁਣਿਆ ਇਹ ਗਾਣਾ, ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਅਗਲਾ ਗਾਣਾ ਸੁਣਦੇ ਹਾਂ, ਮੁਝੇ ਤੇਰੀ ਮੁਹੱਬਤ। ਫਿਲਮ ਦਾ ਨਾਮ ਹੈ ਆਪ ਆਏ ਬਹਾਰ ਆਈ। ਗਾਇਕ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ। ਸੰਗੀਤ ਲਕਸ਼ਮੀਕਾਂਤ ਪਿਆਰੀ ਲਾਲ। ਗੀਤਕਾਰ ਆਨੰਦ ਬਖਸ਼ੀ। ਇਹ ਇੱਕ ਭਾਵੁਕ ਪਿਆਰ ਭਰਿਆ ਗੀਤ ਹੈ ਜਿੱਥੇ ਪ੍ਰੇਮੀ ਆਪਣੇ ਸਾਥੀ ਦੇ ਪਿਆਰ ਅਤੇ ਸਹਾਰੇ ਦੀ ਅਹਿਮੀਅਤ ਦੱਸਦਾ ਹੈ। ਆਓ ਸੁਣਦੇ ਹਾਂ ਇਹ।

ਤੁਸੀਂ ਸੁਣਿਆ ਬੜਾ ਹੀ ਪਿਆਰਾ ਜਿਹਾ ਗੀਤ। ਆਓ ਹੁਣ ਸੁਣਦੇ ਹਾਂ ਅਗਲਾ ਗੀਤ, ਏਕ ਲੜਕੀ ਮਿਲੀ ਤੋ ਐਸਾ ਲਗਾ। ਫਿਲਮ ਸੀ ਜੀ 1942, ਇਹ ਲਵ ਸਟੋਰੀ। ਗਾਇਕ ਕੁਮਾਰ ਸ਼ਾਨੂ, ਸੰਗੀਤ ਆਰ ਡੀ ਵਰਮਨ, ਗੀਤਕਾਰ ਜਾਵੇਦ ਅਖਤਰ। ਇਹ ਬਹੁਤ ਹੀ ਖੂਬਸੂਰਤ ਰੋਮੈਂਟਿਕ ਗੀਤ ਹੈ, ਜਿੱਥੇ ਇੱਕ ਪ੍ਰੇਮੀ ਆਪਣੀ ਮਹਿਬੂਬਾ ਦੀ ਸੁੰਦਰਤਾ ਦੀ ਤੁਲਨਾ ਕੁਦਰਤ ਦੀਆਂ ਵੱਖ ਵੱਖ ਚੀਜ਼ਾਂ ਨਾਲ ਕਰਦਾ ਹੈ। ਆਓ ਇਹ ਗੀਤ ਨੂੰ ਦਾ ਆਨੰਦ ਮਾਣਦੇ ਹੋਏ ਆਪਾਂ ਉਸ ਸਮੇਂ ਵਿੱਚ ਪਹੁੰਚ ਜਾਂਦੇ ਹਾਂ ਜਿੱਥੇ ਇਹ ਗੀਤ ਸਾਨੂੰ ਆਪਣੇ ਪਿਆਰ ਦੀ ਯਾਦ ਦਿਵਾਉਂਦਾ ਹੈ। ਲਓ ਜੀ ਸੁਣੋ ਇਹ ਪਿਆਰਾ ਜਿਹਾ ਗੀਤ। ਕੋਈ ਗੱਲ ਨਹੀਂ ਜੀ, ਥੋੜ੍ਹਾ ਜਿਹਾ ਇੰਟਰਪਟ ਹੋ ਗਿਆ ਸੀ, ਦੁਬਾਰਾ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ, ਅਤੇ ਤੁਸੀਂ ਥੋੜ੍ਹੇ ਇੱਕ ਪਲ ਦੀ ਕਰੋ ਇੰਤਜ਼ਾਰ, ਮੈਂ ਚਲਾਉਂਦੀ ਹਾਂ ਦੁਬਾਰਾ ਇਹ ਗੀਤ। ਸੁਣਦੇ ਹਾਂ ਜੀ ਪਿਆਰਾ ਜਿਹਾ ਗੀਤ।

ਦੋਸਤੋ, ਉਮੀਦ ਹੈ ਤੁਹਾਨੂੰ ਇਹ ਗੀਤ ਵੀ ਪਸੰਦ ਆਇਆ ਹੋਵੇਗਾ। ਆਓ ਸੁਣਦਿਆਂ ਅਗਲਾ ਗੀਤ, ਗੋਰੀ ਤੇਰਾ ਨਖਰਾ। ਫਿਲਮ ਹੈ ਜੀ ਸੁਹਾਗ, ਗਾਇਕ ਉਦਿਤ ਨਾਰਾਇਣ ਅਤੇ ਅਲਕਾ ਜਾਗਨਿਕ, ਸੰਗੀਤ ਆਨੰਦ ਮਿਲਿੰਦ ਹੈ ਅਤੇ ਗੀਤਕਾਰ ਸਮੀਰ ਨੇ। ਆਓ ਸੁਣਦਿਆਂ ਚੁਲਬੁਲਾ ਪਿਆਰਾ ਗਿਆ ਗੀਤ।

0: ਸਰੋਤਿਓ, ਉਮੀਦ ਹੈ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਵੀਰਪਾਲ ਕੌਰ ਸਿੱਧੂ ਨੂੰ ਦਿਓ ਇਜਾਜ਼ਤ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਫਿਲਮਾਂ ਦੇ ਆਧਾਰਿਤ ਪ੍ਰੋਗਰਾਮ ਸਦਾ ਬਹਾਰ ਨਗਮੇ, FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੋਇਆ ਹੈ FM ਆਕਾਸ਼ਵਾਣੀ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 8:59 ਹੋ ਚੁੱਕੇ ਨੇ ਤੇ ਠੀਕ 9 ਵਜੇ ਰਿਲੇਅ ਹੋਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਪ੍ਰੋਗਰਾਮ ਹੋਵੇਗਾ ਚਿੱਤਰਲੋਕ ਅਤੇ 9:30 ਵਜੇ ਆਜ ਕੇ ਫਨਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:15 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਅੱਜ ਦੇ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਨੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਬੱਚੇ ਤੇ ਅੱਜ ਤੁਸੀਂ ਇਸ ਪ੍ਰੋਗਰਾਮ ਦਾ ਦੂਸਰਾ ਭਾਗ ਸੁਣੋਗੇ। ਪ੍ਰੋਗਰਾਮ ਦੇ ਵਿੱਚ ਮੇਜ਼ਬਾਨ ਹਨ ਨਿਤਿਸ਼ ਠਾਕੁਰ ਅਤੇ ਮਨਦੀਪ ਰਜੌਰਾ।
1: ਨਮਸਕਾਰ, ਅਦਾਵ, ਵੈਰੀ ਗੁੱਡ ਮਾਰਨਿੰਗ। ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਮੈਂ ਨਿਤਿਸ਼ ਕੁਮਾਰ ਠਾਕੁਰ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਤੇ ਸਾਥੀਓ, ਅੱਜ ਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਭਾਗ ਲੈਣਗੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀ। ਤੇ ਸਾਥੀਓ, ਇਹਨਾਂ ਦੇ ਨਾਲ ਗੱਲਬਾਤ ਕਰਨਗੇ ਪ੍ਰੋਗਰਾਮ ਦੇ ਵਿੱਚ ਮਨਦੀਪ ਰਜੌਰਾ। ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
2: ਪਿਆਰੇ ਬੱਚਿਓ, ਜੈ ਹਿੰਦ। ਸਰੋਤਿਓ, ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਦੇ ਬਹੁਤ ਹੀ ਮੰਨੇ ਪ੍ਰਮੰਨੇ ਖਾਸ ਸਕੂਲ ਦੇ ਵਿੱਚ। ਇਸ ਸਕੂਲ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੁੰਦੇ ਨੇ ਬਹੁਤ ਸਾਰੇ ਬੱਚੇ, ਅਤੇ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਐਡਮਿਸ਼ਨ ਹਾਸਲ ਕੀਤੀ ਇਸ ਸਕੂਲ ਦੇ ਵਿੱਚ, ਮੱਲਾਂ ਵੀ ਮਾਰੀਆਂ ਨੇ ਅਤੇ ਅੱਜ ਬੈਠੇ ਨੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ, ਜੋ ਕਿ ਕੈਨਾਲ ਕਲੋਨੀ ਇਲਾਕੇ ਦੇ ਵਿੱਚ ਬਠਿੰਡਾ ਸਥਿਤ ਹੈ। ਅਸੀਂ ਇਹਨਾਂ ਬੱਚਿਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਸਾਡੇ ਕੋਲ ਸਕੂਲ ਦੀ ਵਰਦੀ ਦੇ ਵਿੱਚ ਸਜੇ ਧਜੇ ਬੱਚੇ ਜਿਹੜੇ ਹੈ ਉਹ ਬੈਠੇ ਨੇ, ਅਤੇ ਕੁਝ ਬੱਚੀਆਂ ਜਿਹੜੀਆਂ ਹੈ ਉਹ ਦਸਵੀਂ ਤੋਂ ਥੱਲੜੇ ਲੈਵਲ ਦੀਆਂ, ਅਤੇ ਉਸ ਤੋਂ ਬਾਅਦ ਕੁਝ ਜਿਹੜੇ ਹੈ ਪਲੱਸ ਵਨ ਪਲੱਸ ਟੂ ਵਾਲੇ ਬੱਚੇ ਸਾਡੇ ਕੋਲ, ਆਰਟਸ ਵਾਲੇ ਬੱਚੇ ਸਾਡੇ ਕੋਲ, ਸਕਾਊਟਸ ਐਂਡ ਗਾਈਡ ਵਾਲੇ ਬੱਚੇ ਸਾਡੇ ਕੋਲ, ਆਰਟ ਕੰਪੀਟੀਸ਼ਨ ਦੇ ਵਿੱਚ ਪੁਜੀਸ਼ਨਾਂ ਹਾਸਲ ਕਰ ਚੁੱਕੇ ਬੱਚੇ, ਅਤੇ ਸਪੋਰਟਸ ਦੇ ਵਿੱਚ ਟਰੈਕ ਸੂਟ ਦੇ ਵਿੱਚ ਸਜੇ ਧਜੇ ਮੱਲਾਂ ਮਾਰੀ ਬੈਠੇ ਬੱਚੇ ਸਾਡੇ ਕੋਲ ਇੱਥੇ ਮੌਜੂਦ ਨੇ। ਅਸੀਂ ਇਹਨਾਂ ਬੱਚਿਆਂ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਵਾਂਗੇ। ਬੱਚਿਓ, ਇੱਕ ਵਾਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ। ਜੀ, ਬੱਚੇ ਜਿਹੜੇ ਹੈ ਉਹ ਸਾਰੇ ਤਿਆਰ ਪਰ ਤਿਆਰ ਨੇ, ਆਪਣੀਆਂ ਕੁਝ ਕੁ ਇਹਨਾਂ ਨੇ ਰਚਨਾਵਾਂ, ਆਪਣੀਆਂ ਕਵਿਤਾਵਾਂ ਜਾਂ ਗੀਤ ਜਿਹੜੇ ਹੈ ਉਹ ਵੀ ਇਹਨਾਂ ਨੇ ਸਾਡੇ ਨਾਲ ਸਾਂਝੇ ਕਰਨੇ ਹੈ। ਸਭ ਤੋਂ ਪਹਿਲਾਂ ਪੋਜੀਸ਼ਨ ਹੋਲਡਰ ਕੁਝ ਬੱਚੇ ਜਿਹੜੇ ਇੱਥੇ ਬੈਠੇ ਹੈ, ਅਤੇ ਅੱਜ ਕਿਉਂਕਿ ਸਕੂਲ ਦਾ ਇਹਨਾਂ ਦਾ ਛੁੱਟੀਆਂ ਤੋਂ ਪਹਿਲਾਂ ਜੋ ਦਿਨ ਹੁੰਦਾ ਹੈ ਉਹ ਇਹਨਾਂ ਦਾ ਛੁੱਟੀਆਂ ਤੋਂ ਪਹਿਲਾਂ ਵਾਲਾ ਆਖਰੀ ਦਿਨ ਕਹਿ ਸਕਦੇ ਹਾਂ ਅਸੀਂ ਉਹ ਸੀਗਾ, ਅਤੇ ਅੱਜ PTM ਦੇ ਵਿੱਚ ਇਹਨਾਂ ਦੇ ਪੇਰੈਂਟਸ ਵੀ ਇਹਨਾਂ ਦੇ ਨਾਲ ਬਹੁਤਿਆਂ ਦੇ ਆਏ ਹੈ ਜੋ ਕਿ ਬਾਹਰ ਇੰਤਜ਼ਾਰ ਕਰ ਰਹੇ ਹੈ। ਅਸੀਂ ਬੱਚਿਆਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਮੈਰਿਟ ਹੋਲਡਰ ਬੱਚੇ ਸਾਡੇ ਨਾਲ ਨੇ, ਕੀ ਨਾਂ ਹੈ ਰਾਜੇ ਤੁਹਾਡਾ?
3: ਸਰ, ਜਸਮੀਤ ਕੌਰ।
2: ਜਸਮੀਤ, ਤੁਸੀਂ ਕਿਹੜੀ ਕਲਾਸ ਦੇ ਵਿੱਚੋਂ ਤੇ ਕਿਹੜੀ ਪੋਜੀਸ਼ਨ ਰਹੀ ਤੁਹਾਡੀ, ਤੁਸੀਂ ਸਾਨੂੰ ਦੱਸੋ।
3: ਸਰ, ਮੈਂ 10th ਕਲਾਸ 'ਚ ਆ ਤੇ ਮੇਰੀ 10th 'ਚੋਂ ਫਸਟ ਪੋਜੀਸ਼ਨ ਰਹੀ ਆ।
2: ਜੀ, ਬਹੁਤ ਅੱਛੇ। ਤੇ ਸਬਜੈਕਟ ਕਿਹੜਾ ਜਿਹਨੇ ਤੁਹਾਨੂੰ ਇਹ ਪੋਜੀਸ਼ਨ ਹਾਸਲ ਕਰਨ ਦੇ ਵਿੱਚ ਮਦਦ ਕੀਤੀ?
3: ਸਰ, ਸਾਇੰਸ ਐਂਡ ਮੈਥ।
4: ਗੁੱਡ ਮਾਰਨਿੰਗ ਐਵਰੀਵਨ, ਮਾਈ ਨੇਮ ਇਜ਼ ਫਲਕ ਗਰਗ। ਆਈ ਪਾਸਡ ਮਾਈ 10th ਕਲਾਸ ਫਰੋਮ ਦਿਸ ਸਕੂਲ ਦਿਸ ਈਅਰ। ਸਟੈਂਡਿੰਗ ਹੇਅਰ ਇਨ ਮਾਈ ਸਕੂਲ ਟੂਡੇ ਬ੍ਰਿੰਗਸ ਬੈਕ 1000 memories. This is where my real journey began. The teachers here never just taught from books. They taught us how to live life. They held our hands in every difficult moment. These walls have seen my childhood. Here, I learned to fall and then get up and run again. The best part of this school was the amazing friends that I made. Every laugh, fight and dream with them was unforgettable. This school was never just a building for me. It was a home where every morning brought a new hope. Whatever I am today, the foundations was laid right here. I will never forget my teachers' love and my friends' support. I want to thank all my teachers, my friends, principal ma'am and this school from the bottom of my heart. Thank
2: Very you. Good. Shabash. Zordar taaliyan. ਬੱਚੇ ਸਿਰਫ ਨਾ ਅਕੈਡੈਮਿਕਸ ਦੇ ਵਿੱਚ ਇੱਥੇ ਮੱਲਾਂ ਮਾਰਦੇ ਨੇ ਬਲਕਿ ਸਪੋਰਟਸ ਦੇ ਵਿੱਚ ਇਹ ਚਮਕ ਰਹੇ ਨੇ।

0: ਸਾਰੇ ਇਸੇ ਲਈ ਇਸ ਸਕੂਲ ਦੇ ਵਿੱਚ ਐਡਮਿਸ਼ਨ ਦੇ ਲਈ ਤੰਗਦੇ ਨੇ ਬੱਚੇ, ਉਹਨਾਂ ਦੇ ਮਾਂ ਬਾਪ ਚਾਹੁੰਦੇ ਨੇ ਕਿ ਅਜਿਹੇ ਸਕੂਲਾਂ 'ਚ ਦਾਖਲਾ ਲੈ ਕੇ ਉਹ ਅੱਗੇ ਤੱਕ ਜਾਣ, ਕਿਉਂਕਿ ਇਹ ਬੱਚੇ ਜਿਹੜੇ ਹੈ, ਜਿੱਥੇ ਅਸੀਂ ਸਪੋਰਟਸ ਦੀ ਗੱਲ ਕੀਤੀ ਉੱਥੇ ਸਕਾਊਟਸ ਐਂਡ ਗਾਈਡਸ ਦੇ ਵਿੱਚ ਵੀ ਰਾਜ ਪੁਰਸਕਾਰ ਕੈਂਪ ਦੇ ਵਿੱਚ ਇਹ ਹਿੱਸਾ ਲੈ ਕੇ ਵੀ ਆਏ ਨੇ ਵਿਦਿਆਰਥੀ, ਸਕਾਊਟਸ ਐਂਡ ਗਾਈਡ ਵਾਲੇ ਵੀ ਸਾਡੇ ਨਾਲ ਨੇ। ਬੱਚਿਓ ਇਹਨਾਂ ਦੇ ਨਾਲ ਗੱਲ ਕਰਦੇ ਹਾਂ, ਕੀ ਨਾਂ ਹੈ ਤੁਹਾਡਾ?
1: ਸਰ ਮੁਸਕਾਨ, ਮਹਿਕ, ਅਮਨਦੀਪ ਕੌਰ।
0: ਅਮਨਦੀਪ, ਮੁਸਕਾਨ ਤੇ ਮਹਿਕ, ਤੁਸੀਂ ਕਿੱਥੇ ਇਹ ਕੈਂਪ ਲਾ ਕੇ ਆਏ ਹੋ ਬਈ?
1: ਸਰ ਤਾਰਾ ਦੇਵੀ।
0: ਤਾਰਾ ਦੇਵੀ ਇਹ ਕੈਂਪ ਲਾ ਕੇ ਆਏ ਹੋ, ਕਿੰਨੇ ਦਿਨ ਲੱਗੇ ਬਈ?
1: ਸਰ 4 ਦਿਨ ਲੱਗੇ ਸਾਨੂੰ।
0: 4 ਦਿਨ ਲੱਗੇ, ਤੇ ਤੁਹਾਨੂੰ ਕਿੰਨੇ ਬੱਚੇ ਤੁਸੀਂ ਇਸ ਸਕੂਲ ਚੋਂ ਭਾਗ ਲਿਆ?
1: ਸਰ ਤਕਰੀਬਨ 13 ਜਾਂ 15 ਤੱਕ।
0: ਜੀ, 13 ਜਾਂ 15 ਇਸੇ ਸਕੂਲ ਦੇ ਬੱਚੇ ਸੀਗੇ ਤੁਸੀਂ, ਬਹੁਤ ਅੱਛੇ। ਤੇ ਉੱਥੇ ਤਾਰਾ ਦੇਵੀ ਤੁਹਾਡਾ ਜਾਣਾ ਆਉਣਾ, ਉਹ ਸਾਡੇ ਨਾਲ ਤਜਰਬਾ ਸਾਂਝਾ ਕਰੋ, ਕਿਵੇਂ ਲੱਗਿਆ ਤੁਹਾਨੂੰ? ਇਸ ਤੋਂ ਪਹਿਲਾਂ ਵੀ ਕਦੇ ਕੋਈ ਅਜਿਹਾ ਕੈਂਪ ਲਾਇਆ ਤੁਸੀਂ ਸਕਾਊਟਸ ਐਂਡ ਗਾਈਡਸ ਦਾ?
1: ਹਾਂਜੀ ਸਰ ਜੀ, ਲਾਇਆ ਸੀਗਾ, ਉਹ ਬਠਿੰਡਾ ਵਿੱਚ ਹੀ ਲਾਇਆ ਸੀਗਾ, ਬਟ ਇਹ ਅਸੀਂ ਤਾਰਾ ਦੇਵੀ ਜਾ ਕੇ ਲਾਇਆ ਸੀਗਾ।
0: ਜੀ, ਕਿਵੇਂ ਲੱਗਿਆ?
1: ਬਹੁਤ ਵਧੀਆ ਲੱਗਿਆ ਸਰ ਜੀ।
0: ਜੀ, ਤੇ ਬੱਚੀ ਜਿਹੜੀ ਹੈ ਮਹਿਕ ਵੀ ਸਾਨੂੰ ਦੱਸੂਗੀ, ਤੁਹਾਨੂੰ ਕਿਵੇਂ ਲੱਗਿਆ?
1: ਸਰ ਬਹੁਤ ਵਧੀਆ ਲੱਗਿਆ, ਉੱਥੇ ਇੰਨਾ ਡਿਸਿਪਲਿਨ 'ਚ ਰਹੇ ਅਸੀਂ, 4 ਦਿਨ ਪੂਰਾ ਮਤਲਬ ਪੈਟਰੋਲ ਵੰਡੇ ਗਏ, ਹੋਰ ਬਹੁਤ ਸਕੂਲਾਂ ਦੇ ਉੱਥੇ ਬੱਚੇ ਆਏ ਸੀਗੇ ਜਿਨ੍ਹਾਂ ਨਾਲ ਸਾਨੂੰ ਵੰਡਿਆ ਗਿਆ, ਅਸੀਂ ਉੱਥੇ ਉਹਨਾਂ ਨਾਲ ਰਹਿੰਦੇ, ਸਾਨੂੰ ਡਿਸਿਪਲਿਨ 'ਚ ਰੱਖਿਆ ਗਿਆ, ਅਸੀਂ ਬਹੁਤ ਕੁਛ ਸਿੱਖਿਆ ਉਹਨਾਂ ਨਾਲ ਕਿਵੇਂ ਮਿਲ ਕੇ ਰਹਿਣਾ ਹੁੰਦਾ ਹੈ ਸਾਰਿਆਂ ਨਾਲ। ਅਤੇ ਅਸੀਂ 1 ਦਿਨ ਟਰੈਕਿੰਗ 'ਤੇ ਵੀ ਗਏ ਜਿੱਥੇ ਅਸੀਂ ਉੱਥੋਂ ਦੇ ਨੇਚਰ ਨੂੰ ਫੀਲ ਕੀਤਾ ਕਿ ਉੱਥੇ ਇੰਨੇ ਸਾਰੇ ਡਿਫਰੈਂਟ ਟਾਈਪਸ ਆਫ ਦੇ ਇੰਨੇ ਸਾਰੇ ਫਲਾਵਰ ਸੀਗੇ ਕਿ ਉਹ ਬਹੁਤ ਵਧੀਆ, ਜਿਹੜੇ ਆਪਾਂ ਨੂੰ ਆਮ ਦੇਖਣ ਨੂੰ ਨਹੀਂ ਮਿਲਦੇ।
0: ਜੀ, ਤੇ ਸਕਾਊਟਸ ਐਂਡ ਗਾਈਡਸ ਦਾ ਕੀ ਮਤਲਬ ਹੁੰਦਾ? ਅਸੀਂ ਇਹ ਸੰਸਥਾ ਕਿਉਂ ਜੁਆਇਨ ਕਰਨੀ ਹੈ ਸਾਨੂੰ ਦੱਸੋ, ਇਹਦੇ 'ਚ ਕਰਦੇ ਕੀ ਹੈ, ਤੁਹਾਨੂੰ ਕਰਾਉਂਦੇ ਕੀ ਹੈ, ਗਾਹਾਂ ਫਿਰ ਤੁਸੀਂ ਲੋਕਾਂ ਦੀ ਮਦਦ ਕਿਵੇਂ ਕਰੋਗੇ ਸੋਸਾਇਟੀ?
1: ਇਹਦੇ ਵਿੱਚ ਸਾਨੂੰ ਕਰਵਾਉਂਦੇ ਆ ਵੀ ਆਪਾਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਹਾਂ, ਉਹਨਾਂ ਨਾਲ ਲੋਕਾਂ ਨਾਲ ਮਿਲ ਜੁਲ ਕੇ ਕਿਵੇਂ ਰਹਿ ਸਕਦੇ ਹਾਂ, ਇਹ ਸਭ ਕੁਛ ਸਾਨੂੰ ਸਿਖਾਇਆ ਜਾਂਦਾ ਤੇ ਅਸੀਂ ਅੱਗੇ ਫਿਰ ਉਹਨਾਂ ਦੀ ਸੇਵਾ ਕਰਦੇ ਹਾਂ।
0: ਜੀ, ਕੀ ਤੁਹਾਨੂੰ ਇਸ ਦੇ ਜੋ ਨੰਬਰ ਮਿਲਦੇ ਆ ਉਸ ਦਾ ਅੱਗੇ ਚੱਲ ਕੇ ਫਾਇਦਾ ਹੋਣ ਵਾਲਾ ਹੈ, ਇਸ ਬਾਰੇ ਵੀ ਦੱਸ ਦਿਓ ਤੁਹਾਨੂੰ?
1: ਹਾਂਜੀ, ਮਤਲਬ ਜੇ ਅਸੀਂ ਕੁਛ ਵੀ ਅੱਗੇ ਜੋਬ ਲਈ ਆਪਾਂ ਫਾਰਮ ਫਿਲ ਕਰਦੇ ਆ ਤਾਂ ਆਪਾਂ ਨੂੰ ਇਹਦਾ ਬਹੁਤ ਫਾਇਦਾ ਹੁੰਦਾ। 22 ਚ ਅਸੀਂ ਪਹਿਲਾ ਕੈਂਪ ਲਗਾਇਆ ਸੀ 7th ਕਲਾਸ ਚ, ਤੇ ਉਸ ਤੋਂ ਬਾਅਦ ਸਾਡਾ 2024 ਚ ਤਾਰਾ ਦੇਵੀ ਰਾਜ ਪੁਰਸਕਾਰ ਕੈਂਪ ਲੱਗਿਆ।
0: ਜੀ, ਬਹੁਤ ਅੱਛੇ। ਤੇ ਉਸ ਕੈਂਪ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ? ਉੱਥੇ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਸੀਗੀਆਂ, ਕੀਤਾ ਕੀ, ਥੋੜਾ ਬਹੁਤ ਸਾਨੂੰ ਇਲੈਬੋਰੇਟ ਕਰੋ, ਦੱਸੋ।
1: ਉੱਥੇ ਅਸੀਂ ਬਹੁਤ ਵਧੀਆ, ਮਤਲਬ ਉੱਥੇ ਸਾਨੂੰ ਹਰ ਇੱਕ ਤਰ੍ਹਾਂ ਦੀ ਦਿੱਤੀ ਗਈ ਕਿ ਅਸੀਂ ਕੀ ਕੁਛ ਕਰ ਸਕਦੇ ਹਾਂ ਟਰੈਕਿੰਗ 'ਚ, ਸਾਨੂੰ ਗੰਡਾ ਮਾਰਨੀਆਂ ਜਿਵੇਂ ਉਹ ਸਿਖਾਇਆ, ਤੇ ਅਸੀਂ ਕੈਂਪ ਦੇ ਵਿੱਚ ਜਿਵੇਂ ਉੱਥੇ ਜਾਂਦੇ ਹਾਂ ਕਿਵੇਂ ਅਸੀਂ ਰਹਿਣਾ ਸਾਰਿਆਂ ਨਾਲ ਮਿਲ ਕੇ, ਸਭ ਕੁਛ ਸਿੱਖਿਆ।
0: ਅੱਛਾ ਜੀ, ਇੱਕ ਹੋਰ ਬੱਚੀ ਹੈ ਸਾਡੇ ਨਾਲ, ਤੁਹਾਡਾ ਕੀ ਨਾਮ?
2: ਸਰ ਜੈਸਮਿਨ ਕੌਰ।
0: ਜੈਸਮਿਨ, ਤੁਹਾਡਾ ਕਿਸ ਤਰ੍ਹਾਂ ਦਾ ਇਹ ਤਜਰਬਾ ਰਿਹਾ ਸਕਾਊਟਸ ਐਂਡ ਗਾਈਡਸ?
2: ਸਰ ਸਕਾਊਟਸ ਤੇ ਗਾਈਡਸ, ਸਕਾਊਟ ਤਾਂ ਆਪਣੀ ਸੇਵਾ ਸ਼ੁਰੂ ਹੋ ਜਾਂਦੀ ਹੈ, ਗਾਈਡਸ ਤਾਂ ਆਪਣਾ ਗਿਆਨ ਸ਼ੁਰੂ ਹੋ ਜਾਂਦਾ, ਤੇ ਸਕਾਊਟਸ ਐਂਡ ਗਾਈਡਸ ਇਹਦੇ ਵਿੱਚ ਆਪਾਂ ਸੇਵਾ ਨਾਲ ਗਿਆਨ ਨਾਲ ਚੱਲਦੇ ਹਾਂ, ਆਪਾਂ ਨੂੰ ਇਹਦੇ ਵਿੱਚ ਨੇਚਰ ਬਾਰੇ ਪਤਾ ਲੱਗਦਾ, ਨੇਚਰ ਤੋਂ ਆਪਾਂ ਪਤਾ ਕਰਕੇ ਆਪਾਂ ਆਮ ਲੋਕਾਂ ਦੇ ਵਿੱਚ ਵਿਚਰਦੇ ਹਾਂ, ਆਮ ਲੋਕਾਂ ਤੋਂ ਪਤਾ ਲੱਗਦਾ ਵੀ ਉਹਨਾਂ ਦੇ ਮੈਂਟਲੀ ਗੱਲ ਕੀ ਕਹਿੰਦੇ ਆ ਤੇ ਆਪਣੇ ਕੀ ਕਹਿੰਦੇ ਆ, ਤੇ ਜੇ ਉਹਨਾਂ ਦੀ ਗੱਲਾਂ ਸਹੀ ਨੇ ਤਾਂ ਆਪਾਂ ਉਹਨਾਂ ਦੀ ਤਕਨੀਕ ਨੂੰ ਯੂਜ਼ ਕਰਾਂਗੇ ਤਾਂ ਕਿ ਆਪਾਂ ਹੋਰ ਸਹੀ ਹੋਈਏ, ਤੇ ਜੋ ਆਪਣੇ ਭਾਵ ਨੇ ਆਪਾਂ ਉਹਨਾਂ ਦੇ ਅੱਗੇ ਦਰਸਾਵਾਂਗੇ ਵੀ ਤੁਸੀਂ ਵੀ ਇਸ ਤਰ੍ਹਾਂ ਨਾਲ ਚੱਲੋ। ਸਕਾਊਟਸ ਐਂਡ ਗਾਈਡਸ ਇਹਦੇ ਵਿੱਚ ਆਪਾਂ ਨੂੰ ਇੱਕ ਅਲੱਗ ਡਿਸਿਪਲਿਨ ਮਿਲਣਾ ਸ਼ੁਰੂ ਹੋ ਜਾਂਦਾ, ਆਪਾਂ ਅਲੱਗ ਸਾਰੇ ਲੋਕਾਂ ਦੇ ਵਿੱਚੋਂ ਇੱਕ ਅਲੱਗ ਹੋਣਾ ਸ਼ੁਰੂ ਹੋ ਜਾਂਦਾ, ਆਪਾਂ 'ਚ ਡਿਸਿਪਲਿਨ ਦੀ ਭਾਵਨਾ ਖੁਦ ਦੇ ਖੁਦ ਆ ਜਾਂਦੀ ਹੈਗੀ ਹੈ। ਤੇ ਜਿਹੜਾ ਅਸੀਂ ਲਗਾਇਆ ਰਾਜ ਪੁਰਸਕਾਰ ਸ਼ਿਮਲਾ ਅਸੀਂ 4 ਦਿਨ ਰਹੇ, ਤੇ 4 ਦਿਨ ਦੇ ਵਿੱਚ ਸਾਨੂੰ ਖੁਦ ਬ ਖੁਦ ਡਿਸਿਪਲਿਨ ਲੈਣਾ ਸ਼ੁਰੂ ਹੋ ਗਿਆ। ਅਸੀਂ ਉੱਥੇ ਜਿੱਥੋਂ ਅਸੀਂ 13 ਜਣੇ ਗਏ ਸੀਗੇ, ਪਰ ਅਸੀਂ 13 ਦੇ 13 ਅਲੱਗ ਹੋ ਗਏ ਸੀ ਉੱਥੇ ਜਾ ਕੇ, ਕਿਸੇ ਹੋਰ ਸਕੂਲ ਦੇ ਬੱਚਿਆਂ ਨਾਲ ਅਸੀਂ ਅਲੱਗ ਅਲੱਗ ਗਰੁੱਪ ਦੇ ਵਿੱਚ ਡਿਵਾਈਡ ਹੋ ਗਏ ਸੀਗੇ। ਅਲੱਗ ਅਲੱਗ ਗਰੁੱਪ ਦੇ ਡਿਵਾਈਡ ਹੋ ਕੇ ਅਸੀਂ ਬੇਸ਼ੱਕ ਅਸੀਂ ਉੱਥੇ 13 ਦੇ 13 ਜਣੇ ਇੱਕ ਦੂਸਰੇ ਨੂੰ ਜਾਣਦੇ ਸੀਗੇ, ਪਰ ਅਸੀਂ ਉੱਥੇ ਗੱਲ ਵੀ ਘੱਟ ਹੀ ਕਰ ਪਾਉਂਦੇ ਸੀਗੇ, ਕਿਉਂਕਿ ਅਸੀਂ ਆਪਦੇ ਗਰੁੱਪਸ ਦੇ ਵਿੱਚ ਇੰਨਾ ਕੁ ਜ਼ਿਆਦਾ ਇੰਕਲੂਡ ਅਤੇ ਇੰਟਰਸਟਡ ਹੋ ਗਏ ਸੀਗੇ ਕਿ ਸਾਨੂੰ ਉੱਥੇ ਦੇ ਲੋਕਾਂ ਨਾਲ ਲੱਗਣ ਲੱਗਿਆ ਵੀ ਆਪਾਂ ਉਹਨਾਂ ਨਾਲ ਹੀ ਆਏ ਹਾਂ ਅਤੇ ਸ਼ਾਇਦ ਉਹਨਾਂ ਨਾਲ ਹੀ ਪੜ੍ਹਦੇ ਰਹੇ ਹਾਂ। ਅਤੇ ਉੱਥੇ ਦੇ ਜਿਹੜੇ ਬੱਚੇ ਆਏ ਸੀ ਅਲੱਗ ਅਲੱਗ ਸਕੂਲਾਂ ਤੋਂ, ਜਿਵੇਂ ਅਸੀਂ ਗਏ ਉਹ ਆਏ, ਸਾਰੇ ਅਲੱਗ ਅਲੱਗ, ਸਾਰੇ ਆਪਾਂ ਰਲੇ ਮਿਲੇ, ਤਾਂ ਸਾਨੂੰ ਇਸ ਤਰ੍ਹਾਂ ਹੋਣ ਲੱਗਿਆ ਵੀ ਆਪਾਂ ਇੱਥੇ ਹੀ ਰਹਿ ਜਾਈਏ, ਕਿਉਂਕਿ ਉੱਥੇ ਕੁਦਰਤ ਹੈ। ਉੱਥੇ ਅਸੀਂ ਤਾਰਾ ਦੇਵੀ ਦੇ ਵਿੱਚ ਬਹੁਤ ਜ਼ਿਆਦਾ
0: ਇੰਜੋਏ ਕੀਤਾ ਜੀ, ਕਿਉਂਕਿ ਵੈਸੇ ਵੀ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਅਸੀਂ ਬਹੁਤ ਕੁਝ ਸਿੱਖਦੇ ਹਾਂ, ਇੱਕ ਪੈਰ ਪੁੱਟਣ ਲੱਗਿਆਂ ਵੀ ਅਸੀਂ ਸਿੱਖਦੇ ਹਾਂ ਵੀ ਦੂਜਾ ਅਸੀਂ ਕਿਵੇਂ ਤੇ ਕਿੱਥੇ ਰੱਖਣਾ ਹੈ ਵੀ ਸਾਨੂੰ ਠੇਡਾ ਨਾ ਵੱਜੇ। ਅਸੀਂ ਸਪੋਰਟਸ ਵਾਲੇ ਬੱਚਿਆਂ ਵੱਲ ਆਉਂਦੇ ਹਾਂ, ਇਹ ਜੋ ਟਰੈਕਿੰਗ ਵਾਲੇ ਬੱਚੇ ਹੈ ਟਰੈਕ ਸੂਟ ਪਾਈ ਬੈਠੇ ਹੈ, ਇਹਨਾਂ ਨਾਲ ਗੱਲ ਕਰਦੇ ਹਾਂ ਤੇ ਇਹ ਬੱਚੇ ਜਿਹੜੇ ਹੈ ਉਹ ਕਿਹੜੀ ਪੋਜੀਸ਼ਨ ਲੈ ਕੇ ਆਏ ਹੈ, ਕਿਹੜੀ ਇਹਨਾਂ ਦੀ ਖੇਡ ਸੀਗੀ, ਕਿਹੜਾ ਸਪੋਰਟ ਸੀਗਾ, ਕੀ ਨਾਂ ਬਈ ਤੁਹਾਡਾ?
3: ਸਰ ਮੇਰਾ ਨਾਮ ਰਾਜਦੀਪ ਕੌਰ ਹੈ।
0: ਤੇ ਤੁਹਾਡੀ ਕਿਹੜੀ ਗੇਮ ਰਹੀ, ਕਿਹੜਾ ਤੁਹਾਡੀ ਪੋਜੀਸ਼ਨ ਰਹੀ, ਉਹਦੇ 'ਚ ਕਿਹੜੀ ਗੇਮ ਖੇਡ ਕੇ ਆਏ ਹੋ, ਕੀ ਪੋਜੀਸ਼ਨ ਹੈ?
3: ਸਰ ਸਾਡੀ ਜਿਹੜੀ

0: ਮੈਂ ਕਿਹਾ ਕ੍ਰਿਕਟ ਹੈ, ਸਾਡਾ ਸਥਾਨ ਪਹਿਲਾਂ ਆਇਆ ਸੀਗਾ। ਅਸੀਂ ਮੋਗੇ ਵਿੱਚ ਖੇਡ ਕੇ ਆਏ ਹਾਂ, ਜਿੱਥੇ ਸਾਨੂੰ 6 ਦਿਨ ਲੱਗੇ ਸੀਗੇ।
1: ਤੇ ਇੱਥੇ ਤੁਹਾਨੂੰ ਤਿਆਰੀ ਸਕੂਲ ਚ ਕਿਸ ਤਰ੍ਹਾਂ ਦੀ ਕਰਾਉਂਦੇ ਆ, ਸਕੂਲ ਚ ਕੀ ਸੁਵਿਧਾਵਾਂ ਦਿੰਦੇ ਆ?
0: ਸਕੂਲ ਸਾਨੂੰ ਬਹੁਤ ਵਧੀਆ ਤਿਆਰੀ ਕਰਵਾਈ ਜਾਂਦੀ ਹੈ। ਸਾਡੇ ਕੋਚ ਜਸਵਿੰਦਰ ਸਰ ਸੀ, ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਨਾਲ ਸਾਨੂੰ ਸਿਖਾਇਆ ਕਿ ਤੁਸੀਂ ਇੱਦਾਂ ਖੇਡਣਾ, ਇੱਦਾਂ ਨਹੀਂ ਕਰਨਾ। ਬਹੁਤ ਚੰਗੀ ਉਹਨਾਂ ਨੇ ਸਾਡੀ ਕੋਚਿੰਗ ਦਾ ਧਿਆਨ ਰੱਖਿਆ, ਜੋ ਸਾਡੀ ਕੋਚਿੰਗ 3 ਘੰਟੇ ਜਾਂ ਹੁੰਦੀ ਸੀਗੀ।
1: ਕੀ ਸਕੂਲ ਦੇ ਟਾਈਮ ਦੇ ਵਿੱਚ ਹੀ ਖੜਾਉਂਦੇ ਸੀ ਬਸ, ਜਾਂ ਬਾਅਦ ਦੇ ਵਿੱਚ ਵੀ ਤੁਹਾਨੂੰ ਇਹ ਕੋਚਿੰਗ ਦਿੰਦੇ ਸੀ, ਸਕੂਲ ਆਵਰਸ ਤੋਂ ਬਾਅਦ ਵੀ ਜਾਂ ਸਕੂਲ ਆਵਰਸ ਤੋਂ ਪਹਿਲਾਂ?
0: ਸਕੂਲ ਦੇ ਟਾਈਮਿੰਗ ਦੇ ਵਿੱਚ ਵੀ ਸਾਨੂੰ ਖੜਾਇਆ ਜਾਂਦਾ ਸੀ, ਓਵਰ ਟਾਈਮ ਵੀ ਹੁੰਦਾ ਸੀ, ਜਦੋਂ ਸਾਡਾ ਮੈਚ ਵਗੈਰਾ ਵੀ ਤਿਆਰ ਚੰਗੀ ਤਰ੍ਹਾਂ ਨਾਲ ਕਰਵਾਇਆ ਜਾਂਦਾ ਸੀ, ਉਹ ਸਕੂਲ ਤੋਂ ਬਾਅਦ ਹੁੰਦਾ ਸੀਗਾ।
1: ਜੀ, ਬਹੁਤ ਅੱਛੇ। ਤੇ ਇੱਕ ਹੋਰ ਬੱਚਾ ਸਾਡੇ ਨਾਲ, ਤੁਹਾਡਾ ਕੀ ਨਾਮ ਹੈ ਬਾਈ?
2: ਸਰ ਮੇਰਾ ਨਾਮ ਕਮਲਜੋਤ ਕੌਰ ਹੈ।
1: ਕਮਲ, ਤੁਸੀਂ ਕਿਹੜੀ ਗੇਮ ਖੇਡਦੇ ਹੋ?
2: ਸਰ ਕ੍ਰਿਕਟ ਗੇਮ ਖੇਡਦੇ ਹਾਂ ਅਸੀਂ।
1: ਕ੍ਰਿਕਟ ਖੇਡਦੇ ਹੋ, ਤੁਹਾਡਾ ਕੀ ਇਸ ਤਰ੍ਹਾਂ ਦਾ ਤਜਰਬਾ ਰਿਹਾ, ਤੁਹਾਡੀ ਕੀ ਪ੍ਰਾਪਤੀ ਹੈ, ਕਿੱਥੇ ਤੱਕ ਖੇਡ ਕੇ ਆਏ ਹੋ ਸਕੂਲ ਨਾਲ?
2: ਸਰ ਪਹਿਲਾਂ ਅਸੀਂ ਡਿਸਟ੍ਰਿਕਟ 'ਚ ਖੇਡੇ, ਡਿਸਟ੍ਰਿਕਟ 'ਚ ਸਾਨੂੰ ਸਿਲਵਰ ਮੈਡਲ ਪ੍ਰਾਪਤ ਹੋਇਆ ਸੀ, ਫਿਰ ਅਸੀਂ ਸਟੇਟ ਖੇਡਣ ਗਏ, ਉੱਥੇ ਸਾਨੂੰ ਗੋਲਡ ਮੈਡਲ ਪ੍ਰਾਪਤ ਕੀਤਾ।
1: ਜੀ, ਤੇ ਜਿਹੜੇ ਬੱਚੇ ਸਿਰਫ ਪੜ੍ਹਦੇ ਆ, ਬੱਚੀਆਂ ਜਿਹੜੀਆਂ ਕਿ ਖੇਡਾਂ 'ਚ ਨਹੀਂ ਹਿੱਸਾ ਲੈਂਦੀਆਂ, ਉਹ ਕਿਉਂ ਨਹੀਂ ਲੈਂਦੀਆਂ, ਤੁਹਾਡੇ ਨਾਲ ਸਾਂਝਾ ਕਰਦੀਆਂ ਹੋਣਗੀਆਂ ਤੁਹਾਡੀਆਂ ਸਹੇਲੀਆਂ, ਵੀ ਜਾਂ ਤਾਂ ਘਰਦੇ ਨਹੀਂ ਉਹਨਾਂ ਨੂੰ ਲੈਣ ਦਿੰਦੇ ਭਾਗ, ਜਾਂ ਆਪ ਹੀ ਡਰਦੀਆਂ ਨਹੀਂ ਖੇਡਦੀਆਂ, ਕੋਈ ਇਹੋ ਜਿਹੀ ਗੱਲ ਉਹਨਾਂ ਵੱਲੋਂ ਕੋਈ ਆਈ ਹੋਵੇ, ਦੱਸੋ ਸਾਨੂੰ।
2: ਸਰ ਨਹੀਂ, ਸਾਰਿਆਂ ਦਾ ਆਪਦਾ ਆਪਦਾ ਹੀ ਹੈ, ਇੱਥੇ ਵੀ ਜਿਵੇਂ ਦੀ ਉਹਨਾਂ ਦੀ ਸੋਚ ਆ ਉਸ ਹਿਸਾਬ ਨਾਲ ਹੀ ਚੱਲਦੇ ਆ।
1: ਜੀ, ਪਰ ਜਿਹੜੀਆਂ ਬੱਚੀਆਂ ਨਹੀਂ ਖੇਡਦੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਵੀ ਖੇਡਣ ਦੇ ਤੁਹਾਨੂੰ ਐਕਸਟਰਾ ਕੀ ਫਾਇਦੇ ਹੋ ਰਹੇ ਨੇ?
2: ਸਰ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਖੇਡਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਤੁਹਾਡੇ ਲਈ ਪੜ੍ਹਨਾ ਜ਼ਰੂਰੀ ਹੈ। ਖੇਡਣ ਨਾਲ ਅਸੀਂ ਤੰਦਰੁਸਤ ਵੀ ਰਹਾਂਗੇ, ਓਨੀ ਸਾਡੀ ਮੈਂਟਲੀ ਹੈਲਥ ਵੀ ਠੀਕ ਰਹੂਗੀ।
1: ਜੀ ਬਿਲਕੁਲ, ਸਾਡੀ ਪ੍ਰਤਿਭਾ ਦੇ ਵਿੱਚ ਨਿਖਾਰ ਬੜਾ ਆਉਂਦਾ ਜੇਕਰ ਅਸੀਂ ਖੇਡਦੇ ਹਾਂ ਤਾਂ। ਜੀ, ਦੋ ਸਾਡੇ ਕੋਲੇ ਨੈਸ਼ਨਲ ਗੇਮ ਖੇਡ ਕੇ ਆਏ ਹੋਏ ਪਲੇਅਰ ਵੀ ਨੇ, ਪਰ ਇਸ ਬੱਚੀ ਦੀ ਗੇਮ ਤੇ ਇਸ ਦੀ ਪੋਜੀਸ਼ਨ ਬਾਰੇ ਇਸੇ ਬੱਚੇ ਨਾਲ ਗੱਲ ਕਰਦੇ ਹਾਂ। ਰਾਜੇ, ਕਿਹੜੀ ਗੇਮ ਸੀ ਤੁਹਾਡੀ?
3: ਸਰ ਕ੍ਰਿਕਟ।
1: ਕ੍ਰਿਕਟ, ਕ੍ਰਿਕਟ ਬੜੀਆਂ ਖੇਡਦੀਆਂ ਇਸ ਸਕੂਲ ਦੀਆਂ ਵਿਦਿਆਰਥਣਾਂ, ਤੇ ਕਿੰਨੇ ਤੁਹਾਡੇ ਬੱਚੇ ਜਿਹੜੇ ਆ ਉਹ ਕ੍ਰਿਕਟ ਖੇਡਦੇ ਆ, ਕੁੜੀਆਂ ਖਾਸ ਤੌਰ ਤੇ?
3: ਸਰ ਸਾਡੇ ਸਕੂਲ ਦੇ 9 ਬੱਚੇ ਸੀਗੇ, ਸਟੇਟ ਲੈਵਲ ਤੇ ਗਏ ਸੀ ਖੇਡਣ।
1: ਪਿੱਛੇ ਕਿੱਥੇ ਹੋਈ ਸੀ ਗੇਮ?
3: ਸਰ ਉੱਥੇ ਮਾਨਸਾ।
1: ਮਾਨਸਾ ਹੋਈ ਸੀ ਤੁਹਾਡੀ ਸਟੇਟ ਲੈਵਲ ਦੀ, ਤੇ ਇਹ 'ਚ ਤੁਹਾਡੀ ਪੋਜੀਸ਼ਨ ਕੀ ਰਹੀ ਬਈ?
3: ਸਰ ਫਸਟ ਪੋਜੀਸ਼ਨ।
1: ਵਾਹ, ਫਸਟ ਪੋਜੀਸ਼ਨ। ਤੁਸੀਂ ਕਿਹੜੀ ਪੋਜੀਸ਼ਨ 'ਚ ਖੇਡਦੇ ਹੋ ਜਦੋਂ ਖੇਡਦੇ ਹੋ?
3: ਸਰ ਆਲਰਾਊਂਡਰ।
1: ਅੱਛਾ, ਤੁਸੀਂ ਆਲਰਾਊਂਡਰ ਹੀ ਖੇਡਦੇ ਹੋ, ਤੇ ਤੁਹਾਡੇ ਸਕੂਲ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਤਿਆਰੀ ਕਰਵਾਈ ਗਈ, ਉਸ ਬਾਰੇ ਦੱਸੋ ਸਾਨੂੰ।
3: ਸਰ ਬਹੁਤ ਅੱਛੀ ਤਿਆਰੀ ਕਰਾਉਂਦੇ ਸੀ ਕੋਚਿਸ, ਮੈਚਿਸ ਆਉਂਦੇ ਸੀ ਜਦੋਂ ਨੇੜੇ ਤਾਂ ਬਹੁਤ ਜ਼ੋਰ ਲਾਉਂਦੇ ਸੀ ਸਾਰੇ।
1: ਕਦੋਂ ਤੋਂ ਤੁਸੀਂ ਖੇਡ ਰਹੇ ਹੋ?
3: ਸਰ ਮੈਨੂੰ ਲਗਭਗ 2-3 ਸਾਲ ਹੋ ਚੁੱਕੇ।
1: ਤੇ ਅੱਗੇ ਕਿੱਥੋਂ ਤੱਕ ਸੋਚਦੇ ਹੋ ਵੀ ਮੈਂ ਇਸ ਗੇਮ ਨੂੰ ਜਾਰੀ ਰੱਖਾਂਗੀ, ਜਾਂ ਫਿਰ ਇਸ ਕਲਾਸ ਤੋਂ ਬਾਅਦ ਇਸ ਨੂੰ ਛੱਡ ਦਾਂਗੀ? ਕੀ ਤੁਹਾਡੇ ਟੀਚਰ ਗਾਈਡ ਕਰਦੇ ਆ, ਇਹਦਾ ਕੀ ਭਵਿੱਖ ਹੈ ਗੇਮ ਦਾ, ਤੁਸੀਂ ਦੱਸੋ ਸਾਨੂੰ।
3: ਸਰ ਕ੍ਰਿਕਟ ਵਿੱਚ ਬਹੁਤ ਅੱਗੇ ਸਪੋਰਟ ਮਿਲਦੀ ਹੈ, ਜਿਵੇਂ ਮਤਲਬ ਆਪਾਂ ਗਵਰਨਮੈਂਟ ਜੋਬ ਲੈਣੀ ਅੱਜ ਕੱਲ੍ਹ ਬਹੁਤ ਮੁਸ਼ਕਿਲ ਹੈ, ਅਗਰ ਆਪਾਂ ਸਪੋਰਟਸ ਕੋਟੇ ਵਿੱਚ ਹੈਗੇ ਹਾਂ ਤਾਂ ਸਾਨੂੰ ਈਜ਼ੀ ਮਿਲ ਜਾਂਦੀ ਹੈ ਜੋਬ।
1: ਤੇ ਪੇਰੈਂਟਸ ਵੱਲੋਂ ਕੋਈ ਰੋਕ ਟੋਕ ਹੈ?
3: ਨਹੀਂ ਸਰ, ਕੋਈ ਰੋਕ ਟੋਕ ਨਹੀਂ ਹੈ।
1: ਤੇ ਜਿਹੜੇ ਬੱਚੇ ਨਹੀਂ ਖੇਡਦੇ, ਜਾਂ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਸਿਰਫ ਕਹਿੰਦੇ ਆ ਵੀ ਪੜ੍ਹ ਕੇ ਆ ਜਾਓ ਤੇ ਮੁੜ ਕੇ ਘਰੇ ਆ ਜਾਓ, ਉਹਨਾਂ ਨੂੰ ਕੀ ਆਖੋਗੇ?
3: ਸਰ ਇਹ ਸੋਚ ਵੀ ਗਲਤ ਹੈ, ਅਗਰ ਮਤਲਬ ਕਈ ਪੇਰੈਂਟਸ ਹੈ ਵੀ ਸਪੋਰਟਸ ਨੂੰ ਟਾਈਮ ਵੇਸਟ ਮੰਨਦੇ ਹੈ, ਪਰ ਉਹ ਗਲਤ ਹੈ। ਅੱਜ ਕੱਲ੍ਹ ਦੇ ਜੋ ਹੈਗਾ ਟਾਈਮ ਉਹ ਸਪੋਰਟਸ ਦਾ ਜ਼ਿਆਦਾ ਚੱਲ ਰਿਹਾ।
1: ਤੁਸੀਂ ਸਹੀ ਆਖਿਆ, ਕਿਉਂਕਿ ਸਪੋਰਟਸ ਜਦੋਂ ਅਸੀਂ ਕਰਦੇ ਹਾਂ ਸਾਨੂੰ ਵੀ ਪਤਾ ਹੈ ਕਿ ਸਪੋਰਟਸ ਦਾ ਕੋਟਾ ਵੀ ਅਲੱਗ ਹੁੰਦਾ ਹੈ ਨਾ ਬੱਚਿਓ? ਉਸ ਕੋਟੇ ਦੇ ਵਿੱਚ ਅਸੀਂ ਬਹੁਤ ਸਾਰੀਆਂ ਮੱਲਾਂ ਮਾਰਦੇ ਹਾਂ, ਤੇ ਸਾਡੇ ਜੋ ਬਹੁਤ ਸਾਰੇ ਖਿਡਾਰੀ ਨੇ, ਹਨਾ, DSP ਦੀ ਪੋਸਟ ਤਾਂ ਆਮ ਤੌਰ ਤੇ ਹੀ ਸਰਕਾਰਾਂ ਆਫਰ ਕਰ ਦਿੰਦੀਆਂ ਨੇ ਜਿਹੜੇ ਖਿਡਾਰੀ ਜਿਹੜੇ ਹੈ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਆਉਂਦੇ ਆ। ਤੁਹਾਡਾ ਕੀ ਨਾਂ?
4: ਲਵਨੀਤ ਸਰ।
1: ਤੁਹਾਡਾ?
4: ਰੀਆ।
1: ਲਵਨੀਤ ਤੇ ਰੀਆ, ਤੁਸੀਂ ਦੱਸੋ ਕਿਹੜੀਆਂ ਗੇਮਸ ਤੁਸੀਂ ਖੇਡਦੀਆਂ ਹੋ, ਤੇ ਕਦੋਂ ਤੋਂ ਖੇਡਦੀਆਂ ਹੋ, ਤੇ ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ? ਦੇਖੋ, ਮੈਨੂੰ ਐਂ ਹੁੰਦਾ ਵੀ ਜੇ ਅਸੀਂ ਗੇਮ ਖੇਡਾਂਗੇ ਤਾਂ ਸਾਨੂੰ ਘੁੰਮਣ ਦਾ ਮੌਕਾ ਮਿਲਦਾ ਹੈ, ਚਲੋ ਨਾਲੇ ਤਾਂ ਸਕੂਲ ਤੋਂ ਕਲਾਸਾਂ ਤੋਂ ਛੁੱਟੀਆਂ ਹੋ ਜਾਂਦੀਆਂ, ਕੈਂਪ ਕੁੰਪ ਲਾਉਣ ਨੂੰ ਫਾਇਦਾ ਹੁੰਦਾ ਹੈ, ਤੇ ਤੁਹਾਨੂੰ ਵੀ ਇਸ ਤਰ੍ਹਾਂ ਦਾ ਹੁੰਦਾ ਹੋਣਾ?
4: ਯੈਸ ਸਰ।
1: ਤੇ ਕਿੱਥੇ ਕਿੱਥੇ ਖੇਡ ਕੇ ਆਏ ਹੋ, ਕਦੋਂ ਤੋਂ ਖੇਡ ਰਹੇ ਹੋ?
4: ਸਰ ਮੈਨੂੰ 3 ਸਾਲ ਹੋ ਗਏ ਖੇਡਦੇ ਨੂੰ, 9th ਤੋਂ ਆ ਸਕੂਲ ਜਾਂ 9th ਤੋਂ ਖੇਡ ਰਹੇ ਹਾਂਗੇ, ਤੇ ਇਸ ਵਾਰ ਸਾਡਾ ਕੈਂਪ ਹੋਇਆ ਸੀਗਾ ਅੰਮ੍ਰਿਤਸਰ, ਤੇ ਅਸੀਂ ਬਹੁਤ ਵਧੀਆ ਉੱਥੇ ਖੇਡੇ, ਤੇ ਮੋਗਾ ਸਾਡੀ ਫਸਟ ਪੋਜੀਸ਼ਨ ਆਈ ਸੀਗੀ, ਪਹਿਲਾਂ ਸਟੇਟ ਹੋਇਆ ਤੇ ਅਸੀਂ 6 ਕੁੜੀਆਂ ਸਿਲੈਕਟ ਹੋਈਆਂ ਸੀਗੀਆਂ ਨੈਸ਼ਨਲ ਲਈ, ਤੇ ਉਹਦੇ 'ਚੋਂ 2 ਤਾਂ ਨੈਸ਼ਨਲ ਲੱਗਿਆ ਸੀਗਾ ਸਾਡਾ, ਅਸੀਂ ਕੈਂਪ 'ਚੋਂ ਬਾਹਰ ਹੋ ਗਏ ਸੀ, ਤੇ ਉੱਥੇ ਵੀ ਬਹੁਤ ਵਧੀਆ ਸਿਖਾਉਂਦੇ ਸੀ, ਇੱਥੇ ਵੀ DP ਸਰ ਬਹੁਤ ਵਧੀਆ ਪ੍ਰੈਕਟਿਸ ਕਰਵਾਉਂਦੇ ਨੇ, ਉਹਨਾਂ ਦਾ ਬਹੁਤ ਟਾਈਮ ਤੋਂ ਸੁਪਨਾ ਸੀ ਕਿ ਅਸੀਂ ਮੈਡਲ ਲੈ ਕੇ ਆਈਏ ਸਕੂਲ ਲਈ, ਇਸ ਵਾਰ ਅਸੀਂ ਸਟੇਟ ਖੇਡਿਆ, ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ, ਸਕੂਲ 'ਚ ਵੀ ਬਹੁਤ ਸਾਰਿਆਂ ਨੇ ਖੁਸ਼ੀ ਮਨਾਈ ਸਾਡੇ ਟੀਚਰਸ ਨੇ।
1: ਤੇ ਜਦੋਂ ਪੋਜੀਸ਼ਨ ਲੈ ਕੇ ਤੁਸੀਂ ਆਏ, ਖੇਡ ਕੇ ਆਏ, ਤੇ ਤੁਹਾਡੇ ਟੀਚਰ ਤੇ ਸਕੂਲ ਦਾ ਕਿਸ ਤਰ੍ਹਾਂ ਦਾ ਰੌਂ ਹੁੰਦਾ ਹੈਗਾ, ਤੁਹਾਨੂੰ ਕਿਸ ਤਰ੍ਹਾਂ ਦੀ ਸੁਵਿਧਾਵਾਂ ਮੁਹੱਈਆ ਕਰਾਉਂਦੇ ਹੈ, ਸਮਾਨ ਖੇਡਣ ਦਾ ਕਿਸ ਤਰ੍ਹਾਂ ਦਾ ਆਉਂਦਾ, ਦੱਸੋ ਸਾਨੂੰ।
4: ਜਦੋਂ ਮਤਲਬ ਇਹ ਤਾਂ ਨੋਰਮਲੀ ਹੈਗਾ, ਜਦੋਂ ਆਪਾਂ ਜਿੱਤਦੇ ਹਾਂਗੇ ਤਾਂ ਆਪਾਂ ਨੂੰ

0: ਤੇ ਟੀਚਰਸ ਨੇ ਬਹੁਤ ਸਪੋਰਟ ਕੀਤਾ ਤੇ ਸੈਲੀਬ੍ਰੇਟ ਵਧੀਆ ਕੀਤਾ। ਪੂਰੀ ਇੱਕ ਵਧੀਆ ਸ਼ਾਨਦਾਰ ਸੈਲੀਬ੍ਰੇਟ ਹੋਇਆ ਸੀਗਾ ਸਾਡੇ ਸਕੂਲ ਦਾ।
1: ਉਹ ਤੁਸੀਂ ਲਾਈਫ 'ਚ ਕਰਨਾ ਕੀ ਚਾਹੁੰਦੇ ਹੋ? ਤੁਸੀਂ ਤੁਹਾਨੂੰ ਕੀ ਲੱਗਦਾ ਵੀ ਆਹ ਚੱਲ ਕੇ ਅੱਗੇ ਚੱਲ ਕੇ ਮੈਂ ਇਹੀ ਕਰਨਾ ਹੈ, ਇਸ ਪ੍ਰੋਫੈਸ਼ਨ ਨੂੰ ਚੁਣਨਾ ਹੈ?
0: ਵੈਸੇ ਤਾਂ ਮੈਂ ਕ੍ਰਿਕਟਰ ਹੀ ਬਣਨਾ ਚਾਹੁੰਦੀ ਹਾਂ, ਬਟ ਮੇਰੀ ਥੋੜ੍ਹੀ ਜਿਹੀ ਇੰਜਰੀ ਹੋਣ ਕਰਕੇ ਮੈਂ ਮਤਲਬ ਅੱਗੇ ਨਹੀਂ ਕੰਟੀਨਿਊ ਕਰ ਪਾ ਰਹੀ, ਤਾਂ ਫਿਰ ਮੇਰੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੀ ਹਾਂ।
1: ਜੀ ਬਹੁਤ ਅੱਛੇ। ਕਿਸੇ ਇੱਕ ਇੰਟਰਨੈਸ਼ਨਲ ਨੈਸ਼ਨਲ ਕ੍ਰਿਕਟਰ ਦਾ ਨਾਂ ਲਓ, ਫੀਮੇਲ ਖਿਡਾਰਨ ਦਾ ਕ੍ਰਿਕਟ ਦੇ ਵਿੱਚ, ਜੋ ਤੁਹਾਨੂੰ ਲੱਗਦਾ ਵੀ ਤੁਹਾਡੀ ਆਦਰਸ਼ ਹੈ।
0: ਮੇਰਾ ਸਮ੍ਰਿਤੀ ਮੰਧਾਨਾ, ਉਹ ਬਹੁਤ ਹੀ ਵਧੀਆ ਬੈਟਿੰਗ ਕਰਦੇ ਹੈਗੇ, ਮੇਰੇ ਉਹ ਵਧੀਆ ਲੱਗਦੇ, ਮੈਨੂੰ ਆਈਡਲ ਲੱਗਦੇ ਉਹ।
1: ਸੋ ਬਹੁਤ ਅੱਛੇ ਸੁਨੇਹਾ ਤੁਹਾਡੇ ਵੱਲੋਂ, ਕਿਉਂਕਿ ਤੁਸੀਂ ਦੋਨੇ ਹੀ ਖਿਡਾਰਨਾ ਹੋ, ਤੇ ਦੱਸੋ ਸਾਨੂੰ ਵੀ ਖੇਡਾਂ ਨੂੰ ਲੈ ਕੇ ਤੁਸੀਂ ਕੀ ਸੁਨੇਹਾ ਦਿਓ?
0: ਖੇਡਾਂ ਨੂੰ ਮੇਰਾ ਐਵੇਂ ਹੈਗਾ ਕਿ ਮਤਲਬ ਜੇ ਆਪਾਂ ਐਜੂਕੇਸ਼ਨ ਦੇ ਵੱਲ ਜਾ ਰਹੇ ਹਾਂ ਤਾਂ ਆਪਾਂ ਸਪੋਰਟਸ ਵੱਲ ਵੀ ਜਾਣਾ ਚਾਹੀਦਾ ਹੈ। ਆਪਾਂ ਮੈਂਟਲੀ ਵੀ ਸਟਰੋਂਗ ਹੁੰਦੇ ਹਾਂ, ਫਿਜ਼ੀਕਲ ਵੀ ਸਟਰੋਂਗ ਹੁੰਦੇ ਹੈਗੇ, ਤੇ ਆਪਾਂ ਨੂੰ ਪ੍ਰੈਸ਼ਰ ਨਹੀਂ ਰਹਿੰਦਾ ਗਾ, ਫਿਰ ਆਪਾਂ ਮੈਨੇਜ ਕਰਨਾ ਸਿੱਖ ਲੈਂਦੇ ਹੈਗੇ।
1: ਜੀ, ਤੇ ਕੁੜੀਆਂ ਨੂੰ ਤਾਂ ਅੱਗੇ ਚੱਲ ਕੇ ਪ੍ਰੈਸ਼ਰ ਪੈਂਦਾ ਹੀ ਪੈਂਦਾ ਹੈ, ਕਿਉਂਕਿ ਉਹਨਾਂ ਨੇ ਅੱਗੇ ਚੱਲ ਕੇ ਦੋ ਪਰਿਵਾਰ ਜਿਹੜੇ ਉਹ ਸੰਭਾਲਣੇ ਹੁੰਦੇ ਆ, ਹੈ ਨਾ? ਇਹ ਵੀ ਤੁਹਾਨੂੰ ਟੀਚਰਸ ਤੁਹਾਡੀਆਂ ਦੱਸਦੇ ਹੋਣਗੇ, ਗਾਈਡ ਕਰਦੇ ਹੋਣਗੇ?
0: ਹਾਂਜੀ, ਉਹ ਸਾਨੂੰ ਕਹਿੰਦੇ ਹੈਗੇ ਕਿ ਮਤਲਬ ਤੁਸੀਂ ਐਵੇਂ ਵਧੀਆ ਮੈਨੇਜ ਰਹੋ, ਵੈਲ ਬਿਹੇਵਡ ਰਹੋ, ਕਿ ਤੁਹਾਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ, ਤੁਹਾਡੇ ਪੇਰੈਂਟਸ ਨੂੰ ਕੋਈ ਕੁਝ ਕਹਿ ਨਾ ਪਾਵੇ।
1: ਜੀ ਬਿਲਕੁਲ। ਲਵਨੀਤ, ਤੁਸੀਂ ਕੀ ਕਹੋਗੇ?
2: ਬਸ ਸਾਰਿਆਂ ਨੂੰ ਖੇਡਣਾ ਚਾਹੀਦਾ ਹੈਗਾ, ਪੜ੍ਹਾਈ ਦੇ ਨਾਲ ਨਾਲ ਗੇਮਸ ਵੀ ਜ਼ਰੂਰੀ ਨੇ। ਜਿਨ੍ਹਾਂ ਦੇ ਪੇਰੈਂਟਸ ਨਹੀਂ ਸਪੋਰਟ ਕਰਦੇ ਆਪਦੇ ਬੱਚਿਆਂ ਨੂੰ, ਉਹਨਾਂ ਨੂੰ ਸਪੋਰਟਸ ਕਰਨਾ ਚਾਹੀਦਾ ਹੈਗਾ ਕਿ ਬੱਚੇ ਨਾਲ ਨਾਲ ਖੇਡਣਗੇ, ਤੰਦਰੁਸਤ ਰਹਿਣਗੇ। ਸਪੋਰਟ ਕਰਨਾ ਜ਼ਰੂਰੀ ਹੈ ਘਰਦਿਆਂ ਨੂੰ।
1: ਅਤੇ ਅਜਿਹੇ 'ਚ ਤੁਸੀਂ ਸਕੂਲ ਵੀ ਸਮਝਦਾਰੀ ਦੇ ਨਾਲ ਚੁਣਨਾ, ਜਿਹੜਾ ਸਕੂਲ ਤੁਹਾਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸੁਵਿਧਾਵਾਂ ਦੇ ਨਾਲ ਅੱਗੇ ਤੱਕ ਲੈ ਕੇ ਜਾ ਸਕੇ। ਤੇ ਤੁਸੀਂ ਇਸ ਸਕੂਲ 'ਚ ਪੜ੍ਹਨ ਵਾਲੇ ਜੋ ਖਿਡਾਰਨਾ ਵਿਦਿਆਰਥਣਾਂ ਨੇ, ਸਾਰੀਆਂ ਜਣੀਆਂ ਸੈਟੀਸਫਾਈਡ ਹੋ, ਸੰਤੁਸ਼ਟ ਹੋ? ਜੀ। ਸੋ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। IIT ਰੋਪੜ ਇਹ ਬੱਚੇ ਗਏ ਸੀਗੇ, ਜਿੱਥੇ ਕਿ ਇੱਕ ਕੰਪੀਟੀਸ਼ਨ ਹੋਇਆ ਸੀਗਾ ਸਟੇਟ ਲੈਵਲ ਦਾ, ਉੱਧਰ ਇਹ ਆਪਣਾ ਇੱਕ ਬਿਜ਼ਨਸ ਆਈਡੀਆ ਉੱਥੇ ਪ੍ਰੈਜੈਂਟ ਕਰਕੇ ਆਏ ਹੈ। IIT ਜਾਣਾ, IIT ਵੇਖ ਕੇ ਆਉਣਾ ਹੀ ਆਪਣੇ ਆਪ ਦੇ ਵਿੱਚ ਤਜਰਬਾ ਹੈ। ਇੱਕ ਤੇ ਤੁਸੀਂ ਤਾਂ ਬਈ ਆਪਣਾ ਇੱਕ ਆਈਡੀਆ ਵੀ ਲੈ ਕੇ ਗਏ, ਪਹਿਲਾਂ ਆਪਣਾ ਨਾਂ ਦੱਸੋ।
3: ਦੀਪਕ ਸੋਨੀ ਨਾਮ ਹੈ ਸਰ। ਅਜੇ ਕੁਮਾਰ ਨਾਮ ਹੈ।
4: ਕਮਲ ਕੁਮਾਰ ਸਰ।
1: ਤੇ ਕਮਲ, ਕਿਹੜਾ ਆਈਡੀਆ ਸੀ ਤੁਹਾਡਾ? ਤਿੰਨਾਂ ਦਾ ਇਕੱਠਾ ਆਈਡੀਆ ਸੀ ਜਾਂ ਅੱਡ ਅੱਡ ਸੀ?
4: ਨਹੀਂ ਸਰ, ਇੱਕੋ ਹੀ ਆਈਡੀਆ ਸੀ।
1: ਇੱਕੋ ਹੀ ਆਈਡੀਆ ਸੀ, ਦੱਸੋ ਫਿਰ ਕੀ ਆਈਡੀਆ ਸੀ?
4: ਸਰ ਸਾਡਾ ਆਈਡੀਆ ਸੀ ਵੀ ਅਸੀਂ ਨਾ ਜਿਹੜੀ ਗਰਾਸ ਹੁੰਦੀ ਹੈ ਵੇਸਟ, ਉਸ ਤੋਂ ਸਰ ਪੇਪਰ ਬਣਾਇਆ ਸੀਗਾ ਸਰ।
1: ਸੁੱਕੀ ਘਾਹ ਤੋਂ ਜਾਂ ਆਪਾਂ ਹਰੀ ਘਾਹ ਕੱਟ ਗਈ?
4: ਸੁੱਕੀ ਘਾਹ।
1: ਠੀਕ ਹੈ ਜੀ। ਤੇ ਫਿਰ ਕਿਵੇਂ ਉਹ ਆਈਡੀਆ ਡਿਵੈਲਪ ਹੋਇਆ ਦੱਸੋ ਸਾਨੂੰ? ਆਈਡੀਆ ਤਾਂ ਦੱਸਤਾ ਵੀ ਘਾਹ ਤੋਂ ਪੇਪਰ ਬਣਾਉਣ ਵਾਲਾ ਆਈਡੀਆ ਸੀ, ਕੀ ਸੀ ਉਹਦੇ ਚ ਖਾਸ?
3: ਸਰ ਉਹਦੇ ਖਾਸ ਐ ਸੀਗਾ ਵੀ ਅਸੀਂ ਗਰਾਸ ਤੋਂ ਪੇਪਰ ਬਣਾਉਣਾ ਸੀਗਾ, ਠੀਕ ਹੈ, ਤੇ ਜਿਹੜੇ ਸਾਡੇ ਕੈਮਿਸਟਰੀ ਵਾਲੇ ਸਰ ਨੇ ਉਹ ਸਾਨੂੰ ਪੜ੍ਹਾਉਂਦੇ ਰਹਿੰਦੇ ਸੀਗੇ, ਤੇ ਉਹਨਾਂ ਨੇ ਸਾਨੂੰ ਇੱਕ ਦਿਨ ਦੱਸਿਆ ਵੀ ਜਿਹੜਾ ਕਾਸਟਿਕ ਸੋਡਾ ਉਹਦੀ ਜਿਹੜੀ ਪ੍ਰੋਪਰਟੀਜ਼ ਵਗੈਰਾ ਨੇ ਵੀ ਉਹ ਕਿਸੇ ਵੀ ਚੀਜ਼ ਨੂੰ ਆਪਸ 'ਚ ਮੈਲਟ ਕਰ ਦਿੰਦਾ ਜਾਂ ਗਾਲ ਦਿੰਦਾ ਆਪਾਂ ਕਹਿ ਸਕਦੇ ਹਾਂ, ਤਾਂ ਸਾਡੇ ਦਿਮਾਗ 'ਚ ਆਈਡੀਆ ਆਇਆ ਵੀ ਜੇ ਆਪਾਂ ਗਰਾਸ ਨੂੰ ਗਾਲੀਏ, ਗਰਾਸ 'ਚ ਇੱਕ ਸਲਾਈਕਾ ਹੁੰਦਾ ਉਹਦੀ ਵਜ੍ਹਾ ਨਾਲ ਪੇਪਰ ਬਣ ਜਾਂਦਾ ਹੁੰਦਾ, ਤੇ ਸਾਨੂੰ ਆਈਡੀਆ ਆਇਆ ਉੱਥੋਂ। ਫਿਰ ਅਸੀਂ ਸੁੱਕਾ ਗਰਾਸ ਲਿਆ, ਉਸ 'ਚ ਬਲੀਚਿੰਗ ਪਾਊਡਰ ਪਾਇਆ ਤੇ ਕਾਸਟਿਕ ਸੋਡਾ ਲਿਆ, ਉਹਦੀ ਹੈਲਪ ਨਾਲ ਅਸੀਂ ਪਹਿਲੀ ਸ਼ੀਟਸ ਜਿਹੜੀ ਬਣਾਈ। ਉਸ ਤੋਂ ਬਾਅਦ ਫਿਰ ਬਿਜ਼ਨਸ ਬਲਾਸਟਰ ਦਾ ਸਕੀਮ ਚੱਲੀ ਜਿਹੜੀ ਗਵਰਨਮੈਂਟ ਵੱਲੋਂ, ਠੀਕ ਹੈ, ਉਹ ਆਈਡੀਆ ਨੂੰ ਪੁਸ਼ ਦਿੰਦੇ ਹੁੰਦੇ ਆ। ਉੱਥੋਂ ਫਿਰ ਅਸੀਂ ਸ਼ੀਟਸ ਬਣਾਈਆਂ, ਫਿਰ ਅਸੀਂ ਅੱਗੇ ਕੁਆਲੀਫਾਈ ਵੀ ਹੋ ਗਏ। ਸਟੇਟ ਦੀਆਂ 40 ਟੀਮ ਗਈਆਂ ਸੀ, 40 ਟੀਮ 'ਚੋਂ ਇੱਕ ਟੀਮ ਸਾਡੀ ਸੀਗੀ ਜੋ ਇਸ ਸਕੂਲ 'ਚੋਂ ਗਈ ਸੀਗੀ, ਅਤੇ ਉੱਥੇ ਅਸੀਂ ਆਈਟੀਆਈ ਗਏ, ਉੱਥੇ ਐਗਜੀਬਿਸ਼ਨ ਲੱਗੀ ਹੋਈ ਸੀ, 40 ਸਟਾਲ ਸੀਗੀਆਂ, ਇੱਕ ਸਟਾਲ ਸਾਡੀ ਵੀ ਸੀਗੀ। ਉੱਥੇ ਫਿਰ ਹਰਜੋਤ ਬੈਂਸ ਸਰ ਜੀ ਆਏ, ਉਹਨਾਂ ਨੇ ਸਾਨੂੰ ਸਰਟੀਫਿਕੇਟ ਦਿੱਤਾ, ਗਵਰਨਮੈਂਟ ਵੱਲੋਂ ਸਰਟੀਫਿਕੇਟ ਮਿਲਿਆ। ਹਾਂਜੀ,
1: ਬਹੁਤ ਅੱਛੇ। ਸੋ ਸਿੱਖਿਆ ਮੰਤਰੀ ਨਾਲ ਤਾਂ ਹੁਣ ਤੁਹਾਡੀ ਸਿੱਧੀ ਹੋ ਗਈ ਜਾਣੇ ਕਿ।
3: ਹਾਂਜੀ ਹਾਂਜੀ।
1: ਦੀਪਕ, ਤੁਸੀਂ ਉਹ ਜਿਹੜੀਆਂ ਸ਼ੀਟਸ ਬਣਾਈਆਂ, ਤੁਸੀਂ ਸਕੂਲੇ ਵੀ ਉਹ ਸ਼ੀਟਸ ਬਣਾਈਆਂ, ਤੇ ਉਹਦੇ ਤੇ ਲਿਖ ਕੇ ਵੀ ਦੇਖਿਆ, ਵਰਤ ਕੇ ਵੀ ਦੇਖਿਆ ਉਸ ਨੂੰ, ਕਿ ਸਿਰਫ ਉਹ ਇੱਕ ਸੈਂਪਲ ਨੁਮਾ ਹੀ ਬਣੀਆਂ, ਵਰਤੋਂ 'ਚ ਲਿਆ ਕੇ ਦੇਖਿਆ ਉਹਨਾਂ?
3: ਹਾਂਜੀ ਸਰ, ਪਹਿਲਾਂ ਤਾਂ ਆਪੇ ਮੈਡਮ ਕੋਲ ਲੈ ਕੇ ਆਏ ਸੀਗੇ, ਮੈਮ ਨੇ ਉੱਥੇ ਟਰਾਈ ਕੀਤਾ ਕਿ ਕਿਵੇਂ ਲਿਖਿਆ ਜਾਂਦਾ, ਫਿਰ ਕਹਿੰਦੇ ਥੋੜ੍ਹਾ ਇਸ ਨੂੰ ਹੋਰ ਸਮੂਥ ਕਰ ਸਕਦੇ ਹਾਂ ਥੋੜ੍ਹੀ, ਕਿਉਂਕਿ ਆਪਾਂ ਸੋਚ ਸਕਦੇ ਹਾਂ ਕਿਉਂਕਿ ਘਾਹ ਨਾਲ ਥੋੜ੍ਹਾ ਅਕੜਾਪਨ ਆ ਜਾਂਦਾ, ਤੇ ਉਸ ਕਾਰਨ ਸਰ ਅਸੀਂ ਫਿਰ ਕੋਈ ਕੱਪੜੇ ਦੇ ਵਿੱਚ ਚੇਂਜ ਪਾਇਆ, ਮਤਲਬ ਛਾਨਣ ਲੱਗਿਆ ਕੁਛ ਵੀ ਕਰਦੇ ਜਦੋਂ ਮਟੀਰੀਅਲ ਨੂੰ ਕਰਦੇ ਹਾਂ, ਤੇ ਉਦੋਂ ਫਿਰ ਉਹ ਤੋਂ ਹੋਰ ਫਿਨਿਸ਼ਿੰਗ ਆਉਣ ਲੱਗ ਗਈ, ਤੇ ਉਹਦੀ ਸਾਰੀ ਕਾਪਾਂ ਫਿਰ ਸਕ੍ਰੈਪ ਬੁੱਕ ਬਣਾਈ। ਉਹ ਸਕ੍ਰੈਪ ਬੁੱਕ ਅਸੀਂ ਫਿਰ ਇੱਕ ਬਣਾ ਕੇ ਦੇਖੀ, ਮੈਂ ਵਧੀਆ ਬਣ ਗਈ ਸੀ, ਉਹ ਤੋਂ ਬਾਅਦ ਫਿਰ ਅਸੀਂ ਦੋ ਤਿੰਨ ਹੋਰ ਬਣਾਈਆਂ, ਤੇ ਉਹੀ ਨਾਲ ਸਟਾਲ ਤੇ ਲੈ ਗਏ ਸੀਗੇ, ਤੇ ਉੱਥੋਂ ਜਿਹੜੇ ਐਜੂਕੇਸ਼ਨ ਮਿਨਿਸਟਰ ਸੀ ਹਰਜੋਤ ਬੈਂਸ ਸੀ, ਉਹਨਾਂ ਨੂੰ ਇੱਕ ਅਸੀਂ ਦਿੱਤੀ ਸੀ ਉਹ ਸਕ੍ਰੈਪ ਬੁੱਕ।
1: ਵਾਹ, ਬਹੁਤ ਅੱਛੇ। IIT ਬਾਰੇ ਜਾਣਨਾ ਚਾਹਿਆ, ਉੱਥੇ ਕਿਸ ਤਰ੍ਹਾਂ ਦੀ ਬਿਲਡਿੰਗ ਸੀ? ਅਸੀਂ ਤਾਂ ਇੱਥੇ ਸਿਰਫ ਨਾਂ ਹੀ ਸੁਣਿਆ IIT ਦਾ, ਬਾਕੀ ਬੱਚਿਆਂ ਨੂੰ ਦੱਸੋ ਕੀ ਸੀਗਾ ਉੱਥੇ, ਕੀ ਜਾਣਿਆ, ਕਿਸ ਤਰ੍ਹਾਂ ਦੇ ਉੱਥੇ ਕੋਰਸ ਹੁੰਦੇ ਆ, ਥੋੜਾ ਬਹੁਤ ਉਸ ਬਿਲਡਿੰਗ ਬਾਰੇ ਜਾਂ ਉਸ ਅਦਾਰੇ ਬਾਰੇ ਥੋੜਾ ਜਾਣਿਆ?
3: ਮਤਲਬ ਹਾਂ ਸਰ, ਜਾਣਾ, ਮਤਲਬ ਸਟਾਰਟਿੰਗ ਕਰਦੇ ਸਾਰ ਇੱਕ ਵੱਡੀ ਬਿਲਡਿੰਗ ਜੀ ਆ ਕਹਿ ਸਕਦੇ ਹਾਂ,

0: ਸਕ੍ਰਿਪਚਰ ਟਾਈਪ ਸੀਗਾ ਕੋਈ, ਅਤੇ ਐਂਟਰ ਕਰਦੇ ਸਾਰ ਹੀ ਅੱਗੇ ਫਿਰ ਇੱਕ ਡਿਪਾਰਟਮੈਂਟ ਦੇ ਵਿੱਚ ਸਾਡੀ ਸਟੋਲਸ ਲੱਗੀਆਂ ਹੋਈਆਂ ਸਾਰੀਆਂ, ਅਤੇ ਉਸ ਤੋਂ ਥੋੜ੍ਹਾ ਕੁ ਅੱਗੇ ਜਾ ਕੇ ਇੱਕ ਹੋਰ ਡਿਪਾਰਟਮੈਂਟ ਦੇ ਵਿੱਚ ਮਤਲਬ ਰਿਫਰੈਸ਼ਮੈਂਟਸ ਵਗੈਰਾ ਸੀਗੀਆਂ, ਅਤੇ ਉੱਥੇ ਜਿਹੜੇ ਸਟੂਡੈਂਟਸ ਪੜ੍ਹਦੇ ਹੈ ਹੋਸਟਲ ਦੇ ਵਿੱਚ ਰਹਿੰਦੇ ਸੀ, ਉਹ ਉਹਨਾਂ ਨੇ ਵੀ ਸਾਡੇ ਸਟੋਲਸ 'ਤੇ ਵਿਜ਼ਿਟ ਕੀਤਾ ਅਤੇ ਮਤਲਬ ਹੋਰ ਰੈਫਰੈਂਸ ਵੀ ਦਿੱਤੀਆਂ ਨਾਲ ਨਾਲ।
1: ਹਾਂਜੀ ਸਰ, ਜਦੋਂ ਮਿਨਿਸਟਰ ਆਏ ਸੀਗੇ ਉਹਨਾਂ ਨੂੰ ਮਤਲਬ ਜਿਹੜੀ ਸਾਡੇ ਆਈਡੀਆ ਉਹ ਬਹੁਤ ਪਸੰਦ ਆਇਆ, ਉਹਨਾਂ ਨੇ ਫਿਰ ਸਾਨੂੰ ਇਨਾਮ ਦੇ ਤੌਰ 'ਤੇ ਇਨਕਮ ਮਤਲਬ ਮਨੀ ਵੀ ਦਿੱਤੀ ਥੋੜ੍ਹੀ ਜਿਹੀ ਵੀ ਹੈਲਪ ਕਰੋ, ਉਹਨਾਂ ਨੇ ਕਿਹਾ ਅੱਗੇ ਅਸੀਂ ਤੁਹਾਨੂੰ ਪੁਸ਼ ਕਰਦੇ ਰਹਾਂਗੇ, ਅਤੇ ਉਹ ਤੋਂ ਬਾਅਦ ਵੀ ਮਤਲਬ ਜੇ ਬਿਜ਼ਨਸ ਬਲਾਸਟਰ ਤੋਂ ਆਫਟਰ ਉਹਨਾਂ ਨੇ ਮਤਲਬ ਵੀ ਉਹਨਾਂ ਜਿਹੜੇ ਸੀਗੇ ਹੈ ਨਾ ਉਹਨਾਂ ਨੇ ਸਾਡੇ ਨਾਲ ਕੰਟੈਕਟ ਰੱਖਿਆ, ਉਹ ਕਹਿੰਦੇ ਅਸੀਂ ਤੁਹਾਨੂੰ ਮਤਲਬ ਵੀ ਮੰਥਲੀ ਨੂੰ ਮੰਥਲੀ ਪੇਮੈਂਟ ਪਾ ਦਿਆ ਕਰਾਂਗੇ, ਤੁਸੀਂ ਸਾਨੂੰ ਸ਼ੀਟਸ ਬਣਾ ਕੇ ਦੇਈ ਜਾਇਆ ਕਰੋ, ਅਤੇ ਹੁਣ ਅਸੀਂ ਇਹ ਕੰਟੀਨਿਊ ਕਰ ਰੱਖਿਆ ਸਰ ਆਈਡੀਆ ਹੌਲੀ
2: ਹੌਲੀ। ਬਹੁਤ ਅੱਛੇ, ਤੇ ਇਹਦੇ 'ਚ ਤੁਹਾਨੂੰ ਲੱਗਦਾ ਵੀ ਅੱਗੇ ਚੱਲ ਕੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰ ਸਕਦੇ ਹੋ ਤੁਸੀਂ?
3: ਹਾਂਜੀ ਸਰ, ਇਸ ਤਰ੍ਹਾਂ ਸਰ ਬਾਕੀਆਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਸਰ, ਆਪਦੇ ਲਈ ਇੱਕ ਸਟਾਰਟਅਪ ਸਟਾਰਟ ਹੋ ਸਕਦਾ ਸਰ,
2: ਕਿਉਂਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਹਮੇਸ਼ਾ ਸਟਾਰਟਅਪਸ ਦੀ ਗੱਲ ਕਰਦੇ ਨੇ, ਤੇ ਤੁਸੀਂ ਸਟਾਰਟਅਪ ਲੈ ਕੇ ਗਏ, ਤੇ ਸਕੂਲ ਵੱਲੋਂ ਮਿਲੀ ਹੈਲਪ ਨਾਲ ਕਿੰਨੇ ਕੁ ਤੁਸੀਂ ਖੁਸ਼ ਹੋ ਵੀ ਸਕੂਲ ਦਾ ਤੁਹਾਨੂੰ ਕਿੰਨਾ ਕੁ ਸਹਿਯੋਗ ਰਿਹਾ ਇਹ ਸਾਰੇ ਕਾਸੇ 'ਚ, ਆਪਣੇ ਆਪ 'ਚ ਚੰਗੀ ਇੱਕ ਪ੍ਰਾਪਤੀ ਹੈ?
1: ਹਾਂਜੀ ਸਰ, ਸਕੂਲ ਵੱਲੋਂ ਸਰ ਪੂਰਾ ਪਿਛ ਮਿਲਿਆ, ਉਹਨਾਂ ਨੇ ਸਾਨੂੰ ਜਿੱਥੇ ਸਾਨੂੰ ਡਾਊਟ ਸੀਗਾ ਉਹਨਾਂ ਨੇ ਕਲੀਅਰ ਕੀਤੇ, ਉਹਨਾਂ ਨੇ ਸਾਡੀ ਹੈਲਪ ਕੀਤੀ ਹਰ ਇੱਕ ਚੀਜ਼ 'ਤੇ, ਸਾਡਾ ਸਾਥ ਦਿੱਤਾ, ਤਾਂ ਸਕੂਲ ਵੱਲੋਂ ਤਾਂ ਸਰ ਸਾਨੂੰ ਕੋਈ ਇਸ਼ੂ ਨਹੀਂ, ਸਕੂਲ ਵੱਲੋਂ ਅਸੀਂ ਬਹੁਤ ਖੁਸ਼ ਹਾਂ ਸਰ।
2: ਅਤੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਇਹ ਜੇ ਆਈਡੀਆਜ਼ ਨਹੀਂ ਅਪਣਾਉਂਦੇ ਜਾਂ ਇਸ ਤਰ੍ਹਾਂ ਦੇ ਰੁਝਾਨ ਉਹਨਾਂ ਦਾ ਨਹੀਂ ਹੁੰਦਾ, ਨਸ਼ੇ ਦੀ ਗ੍ਰਿਫਤ 'ਚ ਆ ਜਾਂਦੇ ਆ ਦੂਜਿਆਂ ਨੂੰ ਵੇਖ ਕੇ। ਦੋ ਚੀਜ਼ਾਂ ਹੁੰਦੀਆਂ, ਕਿਸੇ ਨੂੰ ਜਦੋਂ ਅਸੀਂ ਵੇਖਦੇ ਹਾਂ ਜਾਂ ਤਾਂ ਅਸੀਂ ਉਸਨੂੰ ਕਾਪੀ ਕਰ ਸਕਦੇ ਹਾਂ ਜਾਂ ਅਸੀਂ ਉਹਦੀ ਰੀਸ ਕਰ ਲਈਏ ਜਾਂ ਉਸ ਤੋਂ ਸਿੱਖਿਆ ਲੈ ਲਈਏ, ਹੈ ਨਾ। ਤਾਂ ਉਹ ਨੌਜਵਾਨ ਸਾਥੀ ਜਿਹੜੇ ਕਿ ਇਸ ਤਰ੍ਹਾਂ ਨਸ਼ਿਆਂ ਦੀ ਗ੍ਰਿਫਤ 'ਚ ਆ ਜਾਂਦੇ ਆ, ਕਿਉਂਕਿ ਸਾਡੀ ਜੋ ਇਹ ਜਿਹੜੀ ਜਮਾਤ 'ਚ ਤੁਸੀਂ ਹੋ ਇਹਨਾਂ ਸਾਲਾਂ ਦੀ ਉਮਰ ਜਿਹੜੀ ਹੁੰਦੀ ਹੈ ਉਹ ਬੜੀ ਅਜਿਹੀ ਉਮਰ ਹੈ ਵੀ ਇਸ ਨੂੰ ਜੇਕਰ ਅਸੀਂ ਵਧੀਆ ਤਰੀਕੇ ਨਾਲ ਗਾਈਡ ਕਰਕੇ ਜੇ ਨੌਜਵਾਨ ਨੂੰ ਅਸੀਂ ਰਾਹੇ ਪਾ ਦਈਏ ਤਾਂ ਉਹ ਪੈ ਜਾਂਦੇ, ਨਹੀਂ ਤਾਂ ਉਹ ਭਟਕ ਜਾਂਦੇ ਆ, ਉਹਨਾਂ ਨੂੰ ਕੀ ਕਹੋਗੇ?
1: ਸਰ, ਉਹਨਾਂ ਨੂੰ ਆਹੀ ਕਹਿਣਾ ਚਾਹੁੰਦੇ ਵੀ ਨਸ਼ੇ ਤੋਂ ਜਿੰਨਾ ਉਸਕੇ ਦੂਰ ਰਹੋ, ਹੈ ਨਾ, ਕਿਉਂਕਿ ਆਪਦੀ ਲਾਈਫ ਆਪਾਂ ਆਪ ਪੜ੍ਹਨਾ, ਆਪਾਂ ਨੂੰ ਕਿਸੇ ਨੇ ਉਹ ਨਹੀਂ ਕਰਨਾ, ਟੀਚਰਸ ਅਤੇ ਪੇਰੈਂਟਸ ਹੀ ਆ ਜਿਹੜੇ ਆਪਾਂ ਨੂੰ ਅੱਗੇ ਸਿੱਖਿਆ ਦਿੰਦੇ ਨੇ ਵੀ ਹਾਂ ਪੜ੍ਹੋ, ਕਾਲਜ 'ਚ ਵੀ ਇੰਨਾ ਕੋਈ ਨਹੀਂ ਉਹ ਕਰਦਾ ਵੀ ਉਹ ਕਹਿੰਦੇ ਨੇ ਪੜ੍ਹੋ ਨਾ ਪੜ੍ਹੋ ਤੁਹਾਡੀ ਮਰਜ਼ੀ ਆ, ਵੀ ਸਕੂਲ ਇੱਕ ਇਹੋ ਜਿਹੀ ਥਾਂ ਜਿੱਥੇ ਆਪਾਂ ਟੀਚਰ ਆਪ ਪੁਸ਼ ਕਰਦੇ ਨੇ, ਆਪਣੇ ਨਾਲ ਫੋਰਸ ਵੀ ਕਰਦੇ ਨੇ, ਪਿਆਰ ਨਾਲ ਵੀ ਸਮਝਾਉਂਦੇ ਨੇ ਵੀ ਹਾਂ ਨਸ਼ੇ ਤੋਂ ਦੂਰ ਰਹੋ ਵਗੈਰਾ।
2: ਅਤੇ ਤੁਸੀਂ ਤਾਂ ਮੈਨੂੰ ਡੀਲ ਡੋਲ 'ਚ ਬੜੇ ਤਗੜੇ ਤੰਦਰੁਸਤ ਲੱਗਦੇ ਹੋ ਦੀਪਕ, ਤੁਸੀਂ ਕਦੇ ਅਜਿਹਾ ਕੋਈ ਸ਼ਖਸ ਜਾਂ ਅਜਿਹਾ ਕੋਈ ਨੌਜਵਾਨ ਦੇਖਿਆ ਹੈਗਾ ਆਲੇ ਦੁਆਲੇ ਜਿਹਨੂੰ ਤੁਹਾਨੂੰ ਲੱਗਦਾ ਵੀ ਯਾਰ ਇਹਦੇ ਨਾਲ ਮਾੜਾ ਹੋ ਗਿਆ, ਇਹ ਗਲਤ ਨਸ਼ੇ ਦੇ ਚੱਕਰ 'ਚ ਪੈ ਗਿਆ, ਅਤੇ ਤੁਹਾਨੂੰ ਉਹਦੇ 'ਤੇ ਤਰਸ ਆਇਆ ਹੋਵੇ ਕਦੇ?
0: ਮਤਲਬ ਸਰ, ਸਕੂਲ ਤੋਂ ਲੈ ਕੇ ਕਾਲਜ ਦੀ ਲਾਈਫ ਤੀਕਰ ਹੁਣ ਨਾਲ ਦਾ ਕੋਈ ਸਾਥੀ ਇਹੋ ਜਿਹਾ ਤਾਂ ਨਹੀਂ ਬਣਿਆ, ਮਤਲਬ ਦੇਖੇ ਬਹੁਤ ਨੇ ਕਿ ਕਈ ਨਸ਼ਿਆਂ ਦੇ ਵਿੱਚ ਫਿਰਦੇ ਹੁੰਦੇ ਆ ਜਾਂ ਨਸ਼ੇ ਕਰਕੇ ਫਿਰ ਗਲੀਆਂ ਦੇ ਵਿੱਚ ਉਹੀ ਰੁਲਦੇ ਫਿਰਦੇ ਰਹਿੰਦੇ ਆ, ਤਾਂ ਉਹੀ ਗੱਲ ਹੈ ਕਿ ਨਸ਼ਿਆਂ ਨੂੰ ਜਿੰਨਾ ਘੱਟ ਕਰਾਂਗੇ ਆਪਾਂ ਜਾਂ ਕੋਈ ਐਜ ਆ ਮੋਟੀਵੇਸ਼ ਦੇਣ ਵਾਲਾ ਚਾਹੀਦਾ ਕਿ ਨਸ਼ਿਆਂ ਨੂੰ ਬੰਦ ਕਰ ਸਕੇ।
2: ਜੀ ਬਿਲਕੁਲ, ਅਤੇ ਤੁਸੀਂ ਕੀ ਕਹੋਗੇ ਨੌਜਵਾਨ ਸਾਥੀਆਂ ਨੂੰ, ਉਹ ਆਪਣੀ ਜੋ ਸਿਹਤ ਹੈ ਉਸ ਨੂੰ ਹੋਰ ਚੰਗਾ ਕਿਵੇਂ ਬਣਾ ਸਕਦੇ ਆ?
3: ਸਰ, ਖੁਰਾਕ ਖਾ ਕੇ ਸਰ।
2: ਹਾਂ,
3: ਚੰਗੀ ਖੁਰਾਕ ਖਾਣਗੇ ਤਾਂ ਫਿਰ ਉਹਨਾਂ ਸਰੀਰ ਬਣਿਆ ਰਹੂਗਾ, ਤੇ ਨਸ਼ਾ ਦੂਰ ਰਹਿਣਾ ਚਾਹੀਦਾ।
2: ਜੀ ਬਿਲਕੁਲ, ਇਸ ਬੱਚੇ ਨੇ ਬਹੁਤ ਅੱਛੀ ਗੱਲ ਕੀਤੀ, ਸ਼ਾਬਾਸ਼ ਸਾਡੇ ਨਾਲ ਗੱਲ ਕਰਨ ਲਈ ਦੋਸਤੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸਰ।
1: ਥੈਂਕ ਯੂ ਸਰ।
2: ਖੁਰਾਕ ਦੀ ਗੱਲ ਇਹਨਾਂ ਨੇ ਕੀਤੀ, ਸਾਨੂੰ ਪਤਾ ਹੈ ਵੀ ਪ੍ਰੋਟੀਨ ਸਾਡੇ ਸਰੀਰ ਨੂੰ ਹਮੇਸ਼ਾ ਚਾਹੀਦੇ ਹੁੰਦੇ ਆ, ਤੇ ਜਦੋਂ ਆਪਾਂ ਪ੍ਰੋਟੀਨ ਦੀ ਡਾਈਟ ਲਵਾਂਗੇ ਤਾਂ ਸਾਨੂੰ ਪਤਾ ਹੈ ਕਿ ਸਾਡੇ ਸਰੀਰ ਦੇ ਵਿੱਚ ਜੋ ਸੈੱਲ ਨੇ ਉਹ ਹਰ ਰੋਜ਼ ਬਹੁਤ ਸਾਰੇ ਸੈੱਲ ਟੁੱਟਦੇ ਆ, ਬਹੁਤ ਸਾਰੇ ਸੈੱਲ ਬਣਦੇ ਆ, ਹੈ ਨਾ। ਤਾਂ ਜਿਹੜੇ ਨਵੇਂ ਸੈੱਲ ਬਣ ਰਹੇ ਆ ਉਹਨਾਂ ਨੂੰ ਪ੍ਰੋਟੀਨ ਚਾਹੀਦਾ ਹੁੰਦਾ ਹੈ, ਉਸ ਬੱਚੇ ਨੇ ਖੁਰਾਕ ਦੀ ਗੱਲ ਕੀਤੀ, ਤੇ ਹੁਣ ਸਮਾਂ ਹੋ ਗਿਆ ਇੱਕ ਗੀਤ ਦਾ, ਅਸੀਂ ਗੀਤ ਸੁਣਾਂਗੇ, ਕਲਚਰਲ ਵਾਲੀ ਟੀਮ ਜਿਹੜੀ ਹੈ ਉਹ ਬੈਠੀ ਹੈ। ਬੱਚੇ ਉਹ ਨਾਂ ਦੱਸ ਦਿਓ ਤੁਹਾਡਾ ਪਹਿਲਾਂ।
4: ਸਰ, ਮੇਰਾ ਨਾਮ ਅਰੁਸ਼ੀ ਸ਼ਰਮਾ ਹੈ।
5: ਨਵਪ੍ਰੀਤ ਕੌਰ।
6: ਨੇਹਾ। ਗੁਰਨੂਰ ਕੌਰ।
2: ਤੁਸੀਂ ਕਿਹੜੀਆਂ ਜਮਾਤਾਂ ਦੀ ਹੋ?
6: 10th।
2: ਅੱਛਾ, ਸਾਰੀ ਇੱਕੋ ਹੀ ਕਲਾਸ ਦੀਆਂ ਵਿਦਿਆਰਥਣਾਂ ਹੋ, ਤੇ ਅੱਗੇ ਚੱਲ ਕੇ ਫਿਰ ਮਿਸ ਕਰੂੰਗੀਆਂ, ਹੈ ਨਾ। ਇਸ ਲਈ ਤੁਹਾਡੇ ਟੀਚਰ ਜਿਹੜੇ ਨੇ ਉਹ ਤੁਹਾਡੇ ਲਈ ਸਾਡੇ ਗੱਲ ਕਰਦਿਆਂ ਦੀ, ਤੁਹਾਡੇ ਗੀਤ ਗਾਉਂਦਿਆਂ ਦੀ ਇੱਕ ਵੀਡੀਓ ਵੀ ਬਣਾ ਰਹੇ ਆ, ਜੋ ਕਿ ਤੁਹਾਨੂੰ ਯਾਦ ਦਿਵਾਵੇਗੀ ਅੱਗੇ ਚੱਲ ਕੇ ਜਦੋਂ ਤੁਸੀਂ ਵੱਡੀਆਂ ਹੋ ਕੇ ਵੱਖ ਵੱਖ ਕੋਰਸਾਂ 'ਚ ਵੱਖ ਵੱਖ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਚਲੀਆਂ ਜਾਵਾਂਗੀਆਂ, ਤੇ ਉਹਨਾਂ ਨੂੰ ਲੱਗੂਗਾ ਵੀ 10th 'ਚ ਤੁਹਾਨੂੰ ਲੱਗਣਾ ਵੀ ਆਹ ਇੱਥੇ ਰਲੀਆਂ ਇਹਨਾਂ ਜਣੀਆਂ ਅਸੀਂ ਰਲ ਕੇ ਗੀਤ ਗਾਉਂਦੀਆਂ ਹੁੰਦੀਆਂ ਸੀ। ਚਲੋ ਸ਼ੁਰੂ।

0: ਮਾਇਆ ਰੁਠੜਾ ਜਾਂਦਾ ਮਾਇਆ ਵਿਆਸਾ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ।
1: ਥੈਂਕ ਯੂ ਸਰ,
2: ਬਹੁਤ ਅੱਛੇ, ਜ਼ੋਰਦਾਰ ਤਾੜੀਆਂ ਬਈ। ਤੇ ਇਹ ਹੀ ਕੋਇਲਾਂ ਨੇ ਜਿਹੜੀਆਂ ਅੱਗੇ ਚੱਲ ਕੇ ਸੁਰਿੰਦਰ ਕੌਰਾਂ ਬਣ ਜਾਣਗੀਆਂ, ਇਹ ਕਲਪਨਾ ਚਾਵਲਾ ਬਣ ਗਈ, ਤੇ ਇਹਨਾਂ ਚੋਂ ਹੀ ਬੱਚੀਆਂ ਜਿਹੜੀਆਂ ਨੇ ਉਹ ਮਦਰ ਟੈਰੇਸਾ ਬਣ ਕੇ ਵੀ ਸਮਾਜ ਦੀਆਂ ਸੇਵਾ ਜਿਹੜੀ ਹੈ ਉਹ ਕਰਨਗੀਆਂ ਇਹ ਬੱਚੀਆਂ। ਅਸੀਂ ਕੁਛ ਬੱਚੇ ਜਿਹੜੇ ਨੇ ਉਹ ਸਾਡੇ ਨਾਲ ਨੇ ਜੋ ਕਿ ਰਿਟੇਲ ਦੀ ਇੰਟਰਨਸ਼ਿਪ ਲਗਾ ਕੇ ਆਏ ਨੇ ਸਕੂਲਾਂ ਦੇ ਵਿੱਚ। ਸਰਕਾਰ ਨੇ, ਵਿਭਾਗ ਨੇ ਇਹ ਵੀ ਕੀਤਾ ਹੈ ਕਿ ਇਹਨਾਂ ਨੂੰ ਐਂਟਰਪ੍ਰੀਨਿਓਰਸ਼ਿਪ ਦੇ ਜਾਂ ਸਕਿੱਲ ਡਿਵੈਲਪਮੈਂਟ ਦੇ ਕੋਰਸਿਸ ਜਿਹੜੇ ਆ ਉਹ ਨਾਲੋਂ ਨਾਲ ਕਰਵਾਏ ਜਾਂਦੇ ਨੇ। ਇਹਨਾਂ ਬੱਚਿਆਂ ਤੋਂ ਜਾਣਦੇ ਹਾਂ ਇਹ ਕਿਹੜੀ ਇਹਨਾਂ ਦੀ ਟ੍ਰੇਡ ਰਹੀ ਤੇ ਉਹਦੇ ਚ ਕਿਹੜਾ ਸਬਜੈਕਟ ਸੀ, ਇਹਨਾਂ ਦਾ ਗੱਲ ਕਰਦੇ ਹਾਂ। ਰਾਜੀ, ਕੀ ਨਾਮ ਤੁਹਾਡਾ?
3: ਸਰ, ਮੇਰਾ ਨਾਮ ਪ੍ਰੇਰਨਾ ਸ਼ਰਮਾ ਹੈ।
4: ਦਿਨੇਸ਼ ਬਾਂਸਲ ਜੀ।
1: ਸਰ, ਨੀਤਿਕਾ।
2: ਤੁਸੀਂ ਬੱਚਿਓ ਕਿਹੜੇ ਸਬਜੈਕਟ ਪੜ੍ਹ ਰਹੇ ਸੀ, ਉਹਦੇ ਨਾਲ ਕਿਹੜਾ ਤੁਹਾਡਾ ਇਹ ਸਬਜੈਕਟ ਸੀ ਜਿਹਦੇ ਚ ਤੁਸੀਂ ਇਹ ਇੰਟਰਨਸ਼ਿਪ ਲਗਾ ਕੇ ਆਏ ਹੋ, ਤੁਸੀਂ ਦੱਸੋ।
1: ਸਰ, ਮੇਰਾ ਸਬਜੈਕਟ ਰਿਟੇਲ ਸੀ, ਮੈਂ ਇੱਕ ਸ਼ੋਪ ਤੇ ਮਤਲਬ ਵਰਕ ਕਰਕੇ ਆਈ ਹਾਂ। ਉਸ ਸ਼ੋਪ ਦਾ ਨਾਮ ਸੀ ਸ਼ਸ਼ੀ ਬੁਟੀਕ। ਉਸ ਸ਼ੋਪ ਤੇ ਅਸੀਂ ਜਾ ਕੇ ਬੁਟੀਕ ਸਿੱਖ ਕੇ ਆਏ ਹਾਂ, ਉਹਨਾਂ ਦਾ ਵਰਕ ਸਿੱਖ ਕੇ ਆਏ ਹਾਂ, ਕਸਟਮਰ ਨਾਲ ਕਿਵੇਂ ਡੀਲ ਕਰਨਾ ਉਹ ਸਿੱਖ ਕੇ ਆਏ ਹਾਂ।
2: ਕਿਉਂਕਿ ਤੁਹਾਨੂੰ ਲਾਈਫ ਸਕਿੱਲਸ ਜਿਹੜੇ ਆ ਉਹ ਸਿਖਾਏ ਜਾ ਰਹੇ ਆ, ਸਕਿੱਲ ਡਿਵੈਲਪਮੈਂਟਸ ਜਿਹੜੀਆਂ ਹੈ ਉਹ ਤੁਹਾਡੀਆਂ, ਉਹਦੇ ਲਈ ਤੁਹਾਡਾ ਕਿਹੜਾ ਸੀ ਜੀ?
4: ਸਰ, ਮੈਂ ਰਿਟੇਲ ਦਾ ਸਟੂਡੈਂਟ ਹਾਂ ਜੀ। ਅਸੀਂ ਇੱਕ ਵਿਕਾਸ ਟੈਲੀਕੋਮ ਸ਼ੋਪ ਤੇ ਮੈਂ ਇੰਟਰਨਸ਼ਿਪ ਕੰਪਲੀਟ ਕੀਤੀ ਆ, 2 ਮੰਥ ਦੀ। ਉੱਥੇ ਅਸੀਂ ਹੈਂਡ ਸਕਿੱਲ ਸਿੱਖੀਆਂ ਗਈਆਂ ਕਿ ਫੋਨ ਰਿਪੇਅਰਿੰਗ ਸਿੱਖੀ ਜੀ, ਕਸਟਮਰ ਨਾਲ ਕਮਿਊਨੀਕੇਸ਼ਨ ਕਰਨੀ ਸਿੱਖੀ ਆ ਸਰ, ਹੋਰ ਵੀ ਬਹੁਤ ਸਕਿੱਲਸ ਸਿੱਖੀਆਂ ਜੀ ਜੋ ਸਾਨੂੰ ਅੱਗੇ ਜਾ ਕੇ ਕੰਮ ਆਉਣਗੀਆਂ ਆਪਦੇ ਫਿਊਚਰ 'ਚ।
2: ਤੁਸੀਂ?
1: ਸਰ, ਮੈਂ NSQF ਦੇ ਅੰਡਰ ਰਿਟੇਲ ਸਬਜੈਕਟ ਦੇ ਵਿੱਚ ਕਹਿੰਦੇ ਆ ਯਸ਼ਿਕਾ ਕਹਿੰਦੇ ਆ ਕਰਿਆਨਾ ਸਟੋਰ ਤੇ ਉੱਥੇ ਕੰਮ ਕੀਤਾ ਗਾ, ਤੇ ਉਹਨਾਂ ਵੱਲੋਂ ਸਾਨੂੰ ਕਹਿੰਦੇ 2000 ਪੇਮੈਂਟ ਹਰ ਮੰਥ ਦਿੱਤੀ ਜਾਂਦੀ ਸੀ, ਜਿਸ ਵਿੱਚ ਅਸੀਂ ਖੁਦ ਦਾ ਮਤਲਬ ਆਨ ਬਿਜ਼ਨਸ ਵੀ ਕਰ ਸਕਦੇ ਹਾਂ, ਠੀਕ ਹੈ, ਅੱਗੇ ਕਿਵੇਂ ਮੋਟੀਵੇਟ ਹੋਣਾ ਗਾ। ਤੇ ਉਹ ਕਹਿੰਦੇ ਸਾਨੂੰ ਗਵਰਨਮੈਂਟ ਵੱਲੋਂ ਵੀ 3000 ਰੁਪਏ ਪੇਮੈਂਟ ਆਈ ਸੀ, ਤੇ ਜਿਹਨੂੰ ਅਸੀਂ ਯੂਜ਼ ਕਰਕੇ ਅਸੀਂ ਉੱਥੇ ਕੰਮ ਵੀ ਕਰ ਰਹੇ ਹਾਂ, ਤੇ ਵਧੀਆ ਸਕਿੱਲ ਸਿੱਖ ਰਹੇ ਹਾਂ ਵੀ ਅਸੀਂ ਕਿਵੇਂ ਅੱਗੇ ਜਾਣਾ ਗਾ, ਆਪਦੀ ਸਕਿੱਲ ਡਿਵੈਲਪਮੈਂਟ ਕਰਨੀ ਆ।
2: ਬਹੁਤ ਅੱਛਾ, ਤੁਹਾਨੂੰ ਕਿਵੇਂ ਲੱਗਿਆ? ਕਿਉਂਕਿ ਬੱਚੇ ਜਿਹੜੇ ਨੇ ਇਸ ਉਮਰ ਦੇ ਵਿੱਚ ਤਾਂ ਅਜੇ ਘਰਾਂ 'ਚ ਹੀ ਹੁੰਦੇ ਨੇ, ਮਾਂ ਬਾਪ ਦੀ

0: ਗੋਦੀ 'ਚ ਹੀ ਬੈਠੇ ਹੁੰਦੇ ਆ ਜਾਂ ਸਾਰਾ ਖਰਚਾ ਜਿਹੜਾ ਉਹ ਮਾਂ ਬਾਪ ਤੋਂ ਹੀ ਲੈ ਰਹੇ ਹੁੰਦੇ ਆ ਨਾ, ਤੁਹਾਨੂੰ ਕਿਵੇਂ ਲੱਗਿਆ ਬਾਹਰ ਨਿਕਲ ਕੇ ਦੇਖ ਕੇ ਵੀ ਆਹ ਕੁਝ ਵੀ ਕਰਨਾ ਹੈ ਅੱਗੇ ਚੱਲ ਕੇ, ਇਸ ਤਰ੍ਹਾਂ ਵੀ ਕਰਨਾ ਪਵੇਗਾ, ਮਿਹਨਤ ਇਸ ਤਰ੍ਹਾਂ ਦੀ ਹੁੰਦੀ ਹੈ?
1: ਜਿਵੇਂ ਸਰ ਅੱਜ ਕੱਲ੍ਹ ਜਵਾਕ ਆਪਦੇ ਮਾਂ ਪਿਓ 'ਤੇ ਡਿਪੈਂਡ ਕਰਦੇ ਸਾਰਾ, ਕਿ ਸਾਡੇ ਜੋ ਵੀ ਹੈ ਮਾਂ ਪਿਓ ਹੀ ਕਰਨਗੇ, ਸਾਨੂੰ ਐਂ ਹੁੰਦਾ ਕਿ ਅਸੀਂ ਆਪਦੇ ਮਾਂ ਪਿਓ ਨੂੰ ਇੱਕ ਹੈਲਪ ਕਰੀਏ ਇੱਕ ਤੌਰ 'ਤੇ, ਕਿ ਉਹਨਾਂ ਨੇ ਸਾਨੂੰ ਪਾਲ ਪੋਸ ਕੇ ਐਡਾ ਕੀਤਾ ਹੈਗਾ ਕਿ ਅਸੀਂ ਹੁਣ ਉਹਨਾਂ ਦਾ ਖਰਚਾ ਚੱਕਿਆ, ਆਪਦਾ ਖਰਚਾ ਚੱਕਿਆ, ਆਪਦੇ ਆਪ 'ਤੇ ਇੰਡੀਪੈਂਡੈਂਟ ਰਹੀਏ।
0: ਸਟਾਈਪੈਂਡ ਮਿਲਿਆ ਤੁਹਾਨੂੰ?
1: ਹਾਂਜੀ ਸਰ, 2000 ਰੁਪਏ ਮੈਨੂੰ ਮਹੀਨਾ ਮਿਲਿਆ ਜੀ ਸ਼ੋਪ ਓਨਰ ਵੱਲੋਂ, ਅਤੇ ਸਾਨੂੰ ਕੀ ਕਹਿੰਦੇ 3000 ਰੁਪਏ ਗੌਰਮੈਂਟ ਵੱਲੋਂ ਵੀ ਆਇਆ ਸੀ 2 ਮੰਥ ਦਾ ਜੀ।
0: ਬਹੁਤ ਅੱਛੇ। ਤਾਂ ਇਹ ਸਬਜੈਕਟ ਕਿਵੇਂ ਅਸੀਂ ਲੈ ਸਕਦੇ ਹਾਂ, ਥੋੜਾ ਜਿਹਾ ਦੱਸੋ ਸਾਨੂੰ, ਇਹ ਸਬਜੈਕਟ ਲੈਣ ਲਈ ਸਾਨੂੰ ਕੀ ਕਰਨਾ ਪਊਗਾ, ਕਿਸ ਤਰ੍ਹਾਂ ਦੇ ਸਬਜੈਕਟ ਨੇ +2 ਚ +1 ਚ ਪੜ੍ਹੇ ਜਾਂਦੇ ਜਿਹੜੇ?
2: ਸਰ ਇਹ ਚੋਇਸ ਸਬਜੈਕਟ ਸੀਗਾ ਸਾਡੇ ਕੋਲ, ਵੀ ਇਸ ਦੇ ਵਿੱਚ ਚੋਇਸ ਸੀਗੀ, ਸੋ 2 ਸਬਜੈਕਟ ਦੀ ਅਸੀਂ ਇਸ ਸਬਜੈਕਟ ਨੂੰ ਹੀ ਚੂਜ਼ ਕੀਤਾ, ਵੀ ਸਾਨੂੰ ਅੱਗੇ ਜਾ ਕੇ ਕਿਹੋ ਜਿਹੀ ਸਕਿੱਲ ਮਿਲੂਗੀ, ਕਿਹੋ ਜਿਹਾ

0: ਵੀ ਇਸ ਦੇ ਵਿੱਚ ਚੋਇਸ ਸੀਗੀ ਸੋ ਦੋ ਸਬਜੈਕਟ ਦੀ, ਅਸੀਂ ਇਸ ਸਬਜੈਕਟ ਨੂੰ ਹੀ ਚੂਜ਼ ਕੀਤਾ ਵੀ ਸਾਨੂੰ ਅੱਗੇ ਜਾ ਕੇ ਕਿਹੋ ਜਿਹੀ ਸਕਿੱਲ ਮਿਲੂਗੀ, ਕਿਹੋ ਜਿਹਾ ਮਤਲਬ ਸਾਨੂੰ ਅੱਗੇ ਜਾ ਕੇ ਕਿਵੇਂ ਕਸਟਮਰਸ ਨਾਲ ਡੀਲ ਕਰਨਾ ਹੈ ਔਰ ਕਿਵੇਂ ਕਸਟਮਰ ਨਾਲ ਸੈਟੀਸਫੈਕਸ਼ਨ ਦਿਖਾਣੀ ਹੈ ਉਹਨਾਂ ਨੂੰ।
1: ਵੈਸੇ ਮੇਨ ਸਬਜੈਕਟ ਕਿਹੜੇ ਪੜ੍ਹ ਰਹੇ ਹੋ ਤੁਸੀਂ? ਆਰਟਸ ਦੇ?
0: ਹਾਂਜੀ, ਆਰਟਸ ਦੇ, ਇਕਨੋਮਿਕਸ, ਇੰਗਲਿਸ਼, ਪੋਲੀਟੀਕਲ ਸਾਇੰਸ, ਰਿਟੇਲ, ਪੰਜਾਬੀ।
1: ਸੋ ਬਹੁਤ ਅੱਛੀ ਗੱਲ ਹੈ। ਸਰੋਤਿਓ, ਜੇਕਰ ਤੁਸੀਂ ਸਕੂਲਾਂ ਦੇ ਵਿੱਚ ਅੱਗੇ ਵਧਣਾ ਹੈਗਾ ਜਾਂ ਸਕੂਲ ਚੂਜ਼ ਕਰਨਾ ਹੈ ਤਾਂ ਤੁਸੀਂ ਇਹ ਵੀ ਕਰ ਸਕਦੇ ਹੋ। ਬੱਚੇ ਦੇ ਹੱਥ ਦੇ ਵਿੱਚ ਇੰਟਰਨਸ਼ਿਪ ਸ਼ੁਰੂਆਤ ਸਰਟੀਫਿਕੇਟ ਅਸੀਂ ਦੇਖ ਰਹੇ ਹਾਂ, ਜਿਹਦੇ 'ਚ ਇਹਨਾਂ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤਾ ਗਿਆ ਹੈਗਾ। ਪਲੱਸ ਟੂ ਦੇ ਵਿੱਚ ਹੀ ਇੰਨਾ ਐਕਸਪੋਜ਼ਰ ਬੱਚਿਆਂ ਦੇ ਲਈ ਬਹੁਤ ਲਾਹੇਵੰਦ ਹੋਣ ਵਾਲਾ ਹੈ। ਬੱਚੇ 'ਤੇ ਸਰਟੀਫਿਕੇਟ 'ਤੇ ਲਿਖਿਆ ਹੋਇਆ ਇੰਟਰਨਸ਼ਿਪ ਸ਼ੁਰੂਆਤ ਸਰਟੀਫਿਕੇਟ। ਇਹ ਸਰਟੀਫਿਕੇਟ ਬੜੇ ਮਾਣ ਨਾਲ ਪ੍ਰੇਰਣਾ ਸਕੂਲ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼੍ਰੇਣੀ ਪਲੱਸ ਟੂ ਏ ਦੀ ਇਸ ਵਿਦਿਆਰਥਣ ਨੂੰ ਦਿੱਤਾ ਗਿਆ ਹੈ। ਹੁਨਰ ਸਿੱਖਿਆ ਸਕੂਲ ਦੇ ਅਧੀਨ ਇੰਟਰਨਸ਼ਿਪ ਪ੍ਰੋਗਰਾਮ ਜਿਹੜਾ ਸਕੂਲ ਚਲਾ ਰਿਹਾ ਹੈ। ਬਹੁਤ ਅੱਛੀ ਗੱਲ ਹੈ ਜੀ। ਸੋ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਸ਼ੁਕਰੀਆ।
0: ਥੈਂਕ ਯੂ ਸਰ
1: ਜੀ। ਇੱਕ ਹੋਰ ਸਾਇੰਸ ਸਟਰੀਮ ਦਾ ਵਿਦਿਆਰਥੀ ਹੈ, ਇਹ ਇਸ ਦੇ ਨਾਲ ਗੱਲ ਕਰਦੇ ਹਾਂ। ਇੱਕ ਮਾਡਲ ਬਣਾਇਆ ਹੈ ਬੱਚੇ ਨੇ ਜੋ ਕਿ ਬਿਜਲੀ ਪ੍ਰੋਡਿਊਸ ਕਰਦਾ ਹੈ। ਬੱਚੇ ਕੀ ਨਾਂ ਤੁਹਾਡਾ?
2: ਨਵਾਬਦੀਨ।
1: ਨਵਾਬ, ਨਵਾਬ ਕਿਹੜੀ ਕਲਾਸ ਚੋਂ?
2: 10th ਚ। 11th ਪਾਸ ਆਊਟ ਕੀਤੀ।
1: 10th ਪਾਸ ਆਊਟ 11th ਚ ਹੋ ਗਏ। ਨਵਾਬ, ਇਹ ਕਿਹੜਾ ਮਾਡਲ ਬਣਾਇਆ ਤੁਸੀਂ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਤੇ ਇਹਦਾ ਕੀ ਫਾਇਦਾ ਸੀ, ਕਿਹਨੇ ਤੁਹਾਡੀ ਮਦਦ ਕੀਤੀ, ਸਾਰਾ ਕੁਝ ਦੱਸੋ ਸਾਨੂੰ ਇਸ ਮਾਡਲ ਬਾਰੇ।
2: ਮੈਂ ਸਰ ਇਲੈਕਟ੍ਰੀਸਿਟੀ ਜਨਰੇਟਿੰਗ ਸ਼ੂਜ਼ ਬਣਾਇਆ ਸੀ, ਉਸ ਵਿੱਚ ਪੀਜ਼ੋ ਇਲੈਕਟ੍ਰਿਕ ਸੈਂਸਰ ਸੀਗਾ। ਜਦੋਂ ਆਪਾਂ ਉਹਨੂੰ ਸ਼ੂਜ਼ ਨੂੰ ਪਾ ਕੇ ਚੱਲਦੇ ਸੀਗੇ ਤੇ ਵਾਕ ਜਾਂ ਰਨਿੰਗ ਕਰਦੇ ਸੀਗੇ, ਉਹ ਇਲੈਕਟ੍ਰੀਸਿਟੀ ਦਿੰਦਾ ਸੀ। ਉਹ ਜਿਹੜਾ ਉਹਦੇ ਵਿੱਚ ਪੀਜ਼ੋ ਇਲੈਕਟ੍ਰਿਕ ਸੈਂਸਰ ਸੀ, ਜਦੋਂ ਉਹਨੂੰ ਆਪਾਂ ਟੈਪ ਕਰਦੇ ਸੀਗੇ ਜਾਂ ਉਹਤੇ ਵੇਟ ਰੱਖਦੇ ਸੀ, ਉਹ ਮਕੈਨੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕਰਦਾ ਸੀ। ਹਾਂਜੀ, ਉਹ ਉਦੋਂ ਬਾਅਦ ਉਹਨੂੰ ਆਪਾਂ ਬੈਟਰੀ 'ਚ ਸਟੋਰ ਕਰ ਸਕਦੇ ਸੀਗੇ ਤੇ ਉਹਨੂੰ ਆਪਾਂ ਕਿਸੇ ਵੀ ਚੀਜ਼ 'ਚ ਯੂਜ਼ ਕਰ ਸਕਦੇ ਸੀ।
1: ਜੀ, ਇੱਕ ਅਜਿਹਾ ਜੁੱਤਾ ਬਣਾਇਆ ਇਸ ਵਿਦਿਆਰਥੀ ਨੇ ਜਿਹੜਾ ਕਿ ਬਿਜਲੀ ਪ੍ਰੋਡਿਊਸ ਕਰਦਾ ਸੀ, ਇਹ ਕਿਸ ਦਾ ਆਈਡੀਆ ਸੀ, ਕਿਹਨੇ ਮਦਦ ਕੀਤੀ?
2: ਇਹ ਸਰ ਮੈਂ ਫਰਾਂਸ 'ਚ ਨਾ ਉਹਨਾਂ ਦੀ ਗਵਰਨਮੈਂਟ ਨੇ ਸਟੇਅਰਸ ਦੇ ਥੱਲੇ ਸੈਂਸਰ ਲਾਏ ਸੀਗੇ, ਮੈਂ ਉਹ ਤੋਂ ਸੋਚਿਆ ਕਿ ਇਹਨੂੰ ਸ਼ੂਜ਼ 'ਚ ਵੀ ਲਾ ਸਕਦੇ ਹਾਂ।
1: ਅੱਛਾ, ਇਹ ਤੁਸੀਂ ਖਬਰ ਵੇਖੀ ਸੀ?
2: ਹਾਂਜੀ, ਉਹਦੇ ਵਿੱਚ ਜਦੋਂ ਉੱਥੇ ਦੇ ਲੋਕ ਤੁਰਦੇ ਸੀਗੇ ਸੁਬਾਹ, ਉਹ ਸਟਰੀਟ ਲਾਈਟਾਂ ਉਹਦੇ ਨਾਲ ਇਲੈਕਟ੍ਰੀਸਿਟੀ ਬਣਦੀ ਸੀ ਤੇ ਉਹ ਸਟਰੀਟ ਲਾਈਟਾਂ ਰਾਤ ਨੂੰ ਚੱਲਦੀ।
1: ਤੇ ਇਸ ਤਰ੍ਹਾਂ ਦਾ ਮਾਡਲ ਫਿਰ ਤੁਸੀਂ ਕਿੱਥੇ ਸ਼ੋਅ ਕੀਤਾ, ਦਿਖਾਇਆ, ਕਿੱਥੇ ਕਿੱਥੇ ਨੁਮਾਇਸ਼ ਲਾਈ?
2: ਪਹਿਲੇ ਤਾਂ ਸਰ ਮੈਂ ਸਕੂਲ 'ਚ ਹੀ ਦਿਖਾਇਆ ਸੀ, ਫਿਰ ਮੈਂ ਜੋਨਲ ਲੈਵਲ 'ਤੇ ਗਿਆ, ਫਿਰ ਮੈਂ ਸਟੇਟ 'ਤੇ ਗਿਆ, ਡਿਸਟ੍ਰਿਕਟ 'ਤੇ ਗਿਆ, ਫਿਰ ਸਟੇਟ 'ਤੇ ਗਿਆ ਜੀ।
1: ਬਹੁਤ ਅੱਛੇ। ਸਟੇਟ 'ਤੇ ਕਿੱਥੇ ਹੋਇਆ ਸੀ ਇਹ ਕੰਪੀਟੀਸ਼ਨ?
2: ਇਹ ਲੁਧਿਆਣੇ ਹੋਇਆ ਸੀ।
1: ਤੇ ਤੁਹਾਡੇ ਘਰੇ ਕਿਸਨੇ ਤੁਹਾਡੀ ਮਦਦ ਕੀਤੀ ਤੇ ਘਰਦਿਆਂ ਨੇ ਵੀ ਸੋਚਿਆ ਹੋਣਾ ਇਹ ਕੀ ਕਰੀ ਜਾਂਦਾ ਹੈਗਾ?
2: ਮੇਰੇ ਬ੍ਰਦਰ ਨੇ ਕੀਤੀ, ਉਹ ਵੀ ਐਂ ਬਣਾਉਂਦਾ ਰਹਿੰਦਾ।
1: ਅੱਛਾ, ਹਾਂਜੀ। ਤੇ ਫਿਰ ਕਿੰਨੇ ਕੁ ਖੁਸ਼ ਹੋਏ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਇੱਕ ਮਾਡਲ ਬਣਿਆ?
2: ਹਾਂਜੀ, ਬਹੁਤ ਖੁਸ਼ ਹੋਈ ਸੀ। ਹਾਂਜੀ,
1: ਤੇ ਸਕੂਲੋਂ ਤੁਹਾਨੂੰ ਕਿਸ ਤਰ੍ਹਾਂ ਦੀ ਹੱਲਾਸ਼ੇਰੀ ਮਿਲੀ?
2: ਸਕੂਲੋਂ ਜੇ ਮੈਨੂੰ ਕੋਈ ਪ੍ਰੋਬਲਮ ਲੱਗਦੀ ਸੀ ਤਾਂ ਮੈਂ ਪੂਰਾ ਪੁੱਛਦਾ ਸੀ ਮੈਮ ਨੂੰ, ਉਹਨਾਂ ਨੇ ਬਹੁਤ ਮੈਨੂੰ ਕੌਨਫੀਡੈਂਸ ਦਿੱਤਾ ਕਿ ਤੂੰ ਅੱਗੇ ਜਾ, ਵਧੀਆ ਕਰ।
1: ਬਹੁਤ ਅੱਛੇ, ਸ਼ਾਬਾਸ਼। ਤੇ ਇਸ ਤਰ੍ਹਾਂ ਸਾਇੰਸ ਪੜ੍ਹਨ ਵਾਲੇ ਜਾਂ ਸਾਇੰਸ ਦੇ ਵਿੱਚ ਇੰਟਰਸਟ ਰੱਖਣ ਵਾਲੇ ਬੱਚਿਆਂ ਨੂੰ ਹੁਣ ਕੀ ਕਹੋਗੇ ਫਿਰ?
2: ਕਿ ਤੁਸੀਂ ਜਿੰਨਾ ਹੋਰ ਵਧੀਆ ਕਰ ਸਕਦੇ ਹੋ, ਕ੍ਰੀਏਟਿਵ ਮਾਇੰਡ ਨਾਲ ਕੁਝ ਵੀ ਬਣਾ ਸਕਦੇ ਹੋ ਸਾਇੰਸ ਵਿੱਚ। ਸਾਇੰਸ ਆਏ ਨਹੀਂ ਕਿ ਇਕੱਲੀ ਪੜ੍ਹਨ ਵਾਲੀ ਹੈ, ਸਾਇੰਸ 'ਚ ਕ੍ਰੀਏਟਿਵ ਚੀਜ਼ਾਂ ਵੀ ਬਹੁਤ ਹਨ।
1: ਨਵਾਬ ਨੇ ਜਿਸ ਤਰ੍ਹਾਂ ਕ੍ਰੀਏਸ਼ਨ ਕੀਤੀ ਹੈ ਉਦਾਂ ਸਾਰੇ ਹੀ ਕਰਨ। ਨਵਾਬ, ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਤੇ ਤੁਸੀਂ ਇਸੇ ਤਰ੍ਹਾਂ ਹੀ ਇੱਕ ਵਧੀਆ ਹੋਰ ਮਾਡਲ ਬਣਾਓ ਤੇ ਇੱਕ ਸਾਇੰਟਿਸਟ ਬਣ ਕੇ ਸਾਡੇ ਸਾਹਮਣੇ ਆਓ, ਤੁਹਾਨੂੰ ਢੇਰ ਦੁਆਵਾਂ।
2: ਠੀਕ ਹੈ, ਥੈਂਕ ਯੂ
3: ਜੀ। ਤੇ ਸਾਥੀਓ, ਅੱਜ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਦੇ ਨਾਲ। ਤੇ ਸਾਥੀਓ, ਇਸੇ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਤੀਸ਼ ਕੁਮਾਰ ਠਾਕੁਰ ਨੂੰ ਦਿਓ ਆਗਿਆ, ਨਮਸਕਾਰ।

0: ਨਹੀਂ ਸਹੀ ਬੋਲਦਾ।
1: ਨਮਸਕਾਰ, ਮੈਂ ਰਾਜਪਾਲ ਕੌਰ ਪਰੀ, ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ। ਇਸ ਪ੍ਰੋਗਰਾਮ ਤਹਿਤ ਵੱਖ ਵੱਖ ਰਾਜਾਂ ਦੇ ਗੀਤਾਂ ਦਾ ਆਨੰਦ ਮਾਣਾਂਗੇ ਅਤੇ ਆਓ ਹੁਣ ਸ਼ੁਰੂਆਤ ਕਰਦੇ ਹਾਂ ਇੱਕ ਹਰਿਆਣਵੀ ਗੀਤ ਦੇ ਨਾਲ। ਇਹ ਗੀਤ ਹੈ ਮੈਂ ਸੂਰਜ। ਇਸ ਦੇ ਗਾਇਕ ਹਨ ਦਿਲਰਾਜ ਕੌਰ ਅਤੇ ਪਾਲ ਸਿੰਘ। ਇਹ ਰੋਮਾਂਟਿਕ ਅਤੇ ਦੁਗਾਣਾ ਗੀਤ ਹੈ ਜੋ ਆਪਸੀ ਰਿਸ਼ਤਿਆਂ ਅਤੇ ਭਾਵਨਾਵਾਂ ਨੂੰ ਦਰਸਾਉਂਦਾ ਹੈ। ਆਓ ਸੁਣਦੇ ਹਾਂ ਇਹ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਮਾਂ ਸਟੂਡੀਓ ਦੀ ਘੜੀ ਮੁਤਾਬਕ 10:34 ਅਤੇ 43 ਸੈਕਿੰਡ ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ।

ਹੁਣ ਸੁਣਦੇ ਹਾਂ ਇੱਕ ਰਾਜਸਥਾਨੀ ਨੋਕ ਝੋਕ ਵਾਲਾ ਗੀਤ ਗਾਇਕ ਕਮਲਾ ਜੀ ਦੀ ਆਵਾਜ਼ ਵਿੱਚ। ਇਹ ਗੀਤ ਰਾਜਸਥਾਨੀ ਸੱਭਿਆਚਾਰਕ ਰੀਤੀ ਰਿਵਾਜ਼ਾਂ ਨਾਲ ਸੰਬੰਧਿਤ ਹੈ। ਇਹ ਗੀਤ ਹੈ ਬਾਲਮ ਛੋਟੂ ਸੀ।

ਹੁਣ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਮੈਂ ਜਾਨੀ ਰਾਜਪਾਲ ਕੌਰ ਭਰੀ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਹੋਰ ਗੀਤ। ਹੁਣ ਸੁਣਦੇ ਹਾਂ ਇੱਕ ਹਿਮਾਚਲੀ ਗੀਤ ਚੁੱਕਿਆ ਘੜਾ। ਇਹ ਗੀਤ ਕਰਨੈਲ ਰਾਣਾ ਜੀ ਨੇ ਗਾਇਆ ਹੈ। ਇਹ ਗੀਤ ਹਿਮਾਚਲ ਦਾ ਇੱਕ ਪਹਾੜੀ ਲੋਕ ਗੀਤ ਹੈ ਅਤੇ ਇਹ ਪਹਾੜੀ ਜੀਵਨ, ਪਾਣੀ ਭਰਨ ਵਾਲੀਆਂ ਮੁਟਿਆਰਾਂ ਅਤੇ ਉੱਥੋਂ ਦੇ ਰਵਾਇਤੀ ਰਹਿਣ ਸਹਿਣ ਨੂੰ ਬਿਆਨ ਕਰਦਾ ਹੈ। ਆਓ ਸੁਣਦੇ ਹਾਂ ਇਹ ਗੀਤ।

ਹੁਣ ਵਾਰੀ ਹੈ ਇੱਕ ਡੋਗਰੀ ਗੀਤ ਦੀ, ਜਿਸ ਗੀਤ ਨੂੰ ਆਵਾਜ਼ ਦਿੱਤੀ ਹੈ ਡਾਕਟਰ ਕਰਨ ਜੀ ਨੇ। ਇਹ ਗੀਤ ਜੰਮੂ ਦੇ ਪਹਾੜੀ ਅਤੇ ਖੁਸ਼ਕ ਇਲਾਕੇ ਦੀ ਖੂਬਸੂਰਤੀ, ਉੱਥੋਂ ਦੇ ਲੋਕਾਂ ਦੇ ਜੀਵਨ ਅਤੇ ਡੋਗਰਾ

0: ਹਾਂਜੀ, ਇਸ ਗੀਤ ਦੇ ਨਾਲ ਹੀ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੀ ਸਮਾਪਤੀ ਦਾ। ਮੈਨੂੰ ਜਾਣੀ ਰਾਜਪਾਲ ਕੌਰ ਭਰੀ ਨੂੰ ਦਿਓ ਇਜਾਜ਼ਤ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ FM ਬੈਂਡ 101.4।

ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਹਨਾਂ ਨੇ ਸਮਰਥਨ ਕੀਤਾ ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰ ਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ, ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਤੇ ਡੀਜ਼ਲ ਦੀ ਬਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖਬਰਾਂ ਆ ਰਹੀਆਂ ਨੇ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲ ਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹੀ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ 1 ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ, 3,700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ 2,00,000 ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ 1.5 ਰੁਪਇਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11,00,000 ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਹਨਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ

ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਦਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਕਰਕੇ ਬੈਠ ਗਿਆ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ ਤੇ ਜਦੋਂ ਡਰ ਮਨ ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਤੇ ਤਰਕ ਦੇ ਆਧਾਰ ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ ਤੇ ਹਰਗਿਲਾ ਦੇ ਆਲਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਹਨਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਹਨਾਂ ਨੇ ਔਰਤਾਂ ਨਾਲ ਗੱਲ ਕੀਤੀ, ਉਹਨਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਹਨਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ ਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਹਨਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਖੇਡ ਵੀ ਰਹੇ ਨੇ ਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ ਦੋ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ ਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਤੇ ਯੋਗਤਾ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਤੇ ਉਹਨਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ। ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਹਨਾਂ ਨੂੰ ਆਪਣੀ ਤਕਨੀਕ ਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ

ਦਿਨ ਦੀ ਨਹੀਂ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ, ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ ਨਵੇਂ ਏਆਈ ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ, ਇਹਨਾਂ ਸਵਾਲਾਂ ਦਾ ਹੱਲ ਕੱਢਿਆ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ ਹੈ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਡੇਟਾ ਸਾਇੰਸ ਵਿੱਚ ਬੀਟੈਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਦੇ ਲਈ ਨਵੇਂ AI ਟੂਲਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪ੍ਰਾਚੀਨ ਗ੍ਰੰਥਾਂ ਤੇ ਹਸਤਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੇ ਕੰਮ ਨੂੰ ਨਵੀਂ ਗਤੀ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਯਤਨ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ ਸੰਗੀਤ ਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਨੇ ਅਤੇ ਅਪਣਾ ਰਹੇ ਨੇ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮਿਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਹਨਾਂ ਦਾ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮਿਨਿਕਾਨਾ, ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ

ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ। ਤੁਸੀਂ ਵੇਖਿਆ ਹੋਏਗਾ, ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸ ਨੂੰ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ, ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵਧਦਾ ਗਿਆ ਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਹਨਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਹਨਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ ਹੈ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ ਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ।

0: ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫਾਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ ਹੈ। ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।

ਹੁਣੇ ਤੁਸੀਂ ਸੁਣ ਰਹੇ ਸੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਨਾਲ ਸਾਂਝੇ ਕਰ ਰਹੇ ਸਨ ਆਪਣੇ ਮਨ ਕੀ ਬਾਤ, ਤੇ ਉਸ ਤੋਂ ਬਾਅਦ ਤੁਸੀਂ ਸੁਣਿਆ ਉਹਨਾਂ ਦਾ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 11:59 ਤੇ 24 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ

12:10 ਤੇ 27 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਮੇਰੇ ਵੱਲੋਂ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗੁਰਨਾਮ ਭੁੱਲਰ ਦੇ ਗਾਏ ਇਸ ਗੀਤ ਦੇ ਨਾਲ।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਗਿੱਲ ਜੀ ਦੇ ਸਾਂਝੇ ਉਦਮਾਂ ਦੇ ਨਾਲ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਇੱਕ ਹਿੱਟ ਸ਼ੋਅ ਦੇਬੀ ਮਖਸੂਸ ਪੁਰੀ ਜੀ ਨੂੰ ਸਮਰਪਿਤ। ਪ੍ਰਸਾਰਣ ਸਮਾਂ ਸ਼ਾਮ 5 ਵਜੇ, ਦਿਨ ਸੋਮਵਾਰ।

ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ, ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 12:30 ਤੇ 23 ਸਕਿੰਟ ਹੋਏ ਨੇ।

ਅੱਜ ਦੇ ਇਸ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ ਹਾਜ਼ਰ ਹਾਂ ਲੈ ਕੇ ਸਿਲਸਿਲਾ ਭੈਣਾਂ ਦੀ ਪਸੰਦ।

ਸਿਲਸਿਲਾ ਭੈਣਾਂ ਦੀ ਪਸੰਦ। ਅੱਜ ਦੇ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਅਸੀਂ ਸਾਡੀਆਂ ਭੈਣਾਂ ਨੂੰ ਸੁਣਵਾਵਾਂਗੇ ਉਹਨਾਂ ਦੀ ਹੀ ਪਸੰਦ ਦੇ ਗੀਤ। ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ ਸਾਡੀਆਂ ਭੈਣਾਂ ਡਾਇਲ ਕਰ ਸਕਦੀਆਂ ਨੇ ਸਾਡੇ ਸਟੂਡੀਓ ਦਾ ਨੰਬਰ 0164-2240-331। ਸੋ ਇਸ ਨੰਬਰ ਨੂੰ ਡਾਇਲ ਕਰਕੇ ਛੇਤੀ ਛੇਤੀ ਸਾਡੇ ਤੱਕ ਪਹੁੰਚ ਕਰੋ। ਪ੍ਰੋਗਰਾਮ ਦੀ ਸ਼ੁਰੂਆਤ ਕਰਦੀ ਹਾਂ ਮੈਂ ਆਪਣੀ ਪਸੰਦ ਦੇ ਇਸ ਗੀਤ ਦੇ ਨਾਲ।

ਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ। ਸਮਾਂ ਸਟੂਡੀਓ ਦੀ ਘੜੀ ਮੁਤਾਬਕ 12:54 ਤੇ 53 ਸੈਕਿੰਡ ਦਾ। ਸਾਡੀਆਂ ਭੈਣਾਂ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣ ਸਕਦੀਆਂ ਨੇ, ਸਾਨੂੰ ਫਰਮਾਇਸ਼ ਲਿਖ ਕੇ ਭੇਜ ਸਕਦੀਆਂ ਨੇ। ਵਟਸਐਪ ਲਈ ਸਾਡਾ ਨੰਬਰ ਹੈ ਜੀ 7710373146। ਅਗਲਾ ਗੀਤ ਸਾਡੀਆਂ ਭੈਣਾਂ ਦੀ ਪਸੰਦ ਤੇ ਰੋਮੀ ਗਿੱਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਨੂੰ ਸੁਣਨ ਲਈ ਫਰਮਾਇਸ਼ ਭੇਜੀ ਹੈ ਮਲੋਟ ਤੋਂ ਸਤੀਸ਼ ਮਿਗਲਾਨੀ, ਸੀਮਾ ਵਿਵਾਨ, ਗੁਰਚਰਨ ਗਰੋਵਰ ਤੇ ਵੀਰ ਸਿੰਘ ਲਾਟੀ ਹੋਣਾ ਨੇ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਪਿੰਡ ਬਹਿਮਣ ਦੀਵਾਨਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਦੀਪੀ, ਜਸਕਰਨ, ਬੀਰਪਾਲ, ਲਕਸ਼ਦੀਪ, ਤਰੁਣ ਬੇਦੀ। ਅਗਲਾ ਸਾਨੂੰ ਖੱਤ ਮਿਲਿਆ ਜੀ ਪਿੰਡ ਬਾਂਡੀਵਾਲਾ, ਫਾਜ਼ਿਲਕਾ, ਪੰਜਾਬ ਤੋਂ। ਕ੍ਰਿਆਂਸ਼ ਵਗੜੀਆ, ਯੋਗੇਸ਼ ਵਗੜੀਆ, ਓਮ ਵਗੜੀਆ, ਬੇਬੀ ਗਰੀਮਾ ਵਗੜੀਆ, ਰਜਤ ਔਰ ਮਨੀਸ਼ ਚੌਧਰੀ। ਰੋਮੀ ਗਿੱਲ ਦੇ ਇਸੇ ਗੀਤ ਦੀ ਫਰਮਾਇਸ਼ ਭੇਜੀ ਹੈ ਪਿੰਡ ਬੁਰਜ ਮਾਨਸਾ, ਨੇੜੇ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਤੋਂ। ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ, ਨੇੜੇ ਫਾਟਕ ਮੌੜ ਮੰਡੀ। ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ। ਮਲਗੀਤ ਮਾਨ, ਗੁਰਤੇਜ ਕੈਂਥ, ਪਿੰਡ ਜਲੂਰ ਤੋਂ। ਮੰਗੂ ਰਾਜਸਥਾਨੀ, ਮੌੜ ਮੰਡੀ, ਤੱਗੜ ਫੈਮਿਲੀ ਸਾਰੀ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ 60 ਫੁੱਟ ਰੋਡ ਬਠਿੰਡਾ ਤੋਂ ਗੁਰਮੀਤ ਸਿੰਘ, ਰਣਵੀਰ ਸਿੰਘ, ਗੁਰਮੇਲ ਸਿੰਘ,

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਤੇ ਸਿਲਸਿਲਾ ਹੈ ਭੈਣਾਂ ਦੀ ਪਸੰਦ, ਤੇ ਭੈਣਾਂ ਦੀ ਪਸੰਦ ਦੇ ਤਹਿਤ ਆਓ ਅਸੀਂ ਅਗਲਾ ਗੀਤ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਭੇਜੀ ਹੈ ਪਿੰਡ ਕੱਲੋ ਜ਼ਿਲ੍ਹਾ ਮਾਨਸਾ ਤੋਂ ਕੁਲਦੀਪ ਸਿੰਘ ਮਾਨ, ਜਸਪ੍ਰੀਤ ਕੌਰ, ਸੁਖਮਨਰੀਤ ਕੌਰ, ਗਗਨਦੀਪ ਕੌਰ, ਲਖਵੀਰ ਕੌਰ, ਮਨਮੀਤ ਕੌਰ ਤੇ ਸਾਰਾ ਮਾਨ ਪਰਿਵਾਰ ਗੁਰਦਾਸ ਮਾਨ ਦੇ ਇਸ ਗੀਤ ਨੂੰ ਸੁਣਨਾ ਚਾਹੁੰਦੇ ਨੇ। ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੋਂ ਨਾਰਾਇਣ ਸਿੰਘ, ਗੁਰਪ੍ਰੀਤ ਮਾਨ, ਮੰਗਤ ਮੰਗੀ ਮਾਨ, ਪਿੰਡ ਬੁਲਾੜ ਵਿੰਜੂ ਤੋਂ ਮੇਜਰ ਸਿੰਘ ਤੇ ਭੋਲਾ ਸਿੰਘ, ਤੇ ਪਿੰਡ ਜੋਗੀਵਾਲਾ ਸ੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਤੇ ਮਨੀਸ਼ ਸਹਾਰਨ, ਪਿੰਡ ਦੌਲਤਪੁਰ ਅਬੋਰ ਤੋਂ ਅਜੇ ਗੁਦਾਰਾ ਅਤੇ ਰੇਨੂਕਾ। ਸਾਨੂੰ ਇਸੇ ਗੀਤ ਦੀ ਫਰਮਾਇਸ਼ ਲਿਖ ਕੇ ਭੇਜੀ ਹੈ ਜੀ ਕਮਲਾ ਨਹਿਰੂ ਕਲੋਨੀ ਬਠਿੰਡਾ ਤੋਂ ਬਲਵੀਰ ਸਿੰਘ ਬੱਬੂ, ਹਰਪ੍ਰੀਤ ਕੌਰ ਤੇ ਲਵਰੇਜ ਸਿੱਧੂ। ਬਰਨਾਲਾ ਤੋਂ ਇਸ ਗੀਤ ਨੂੰ ਸੁਣਨਾ ਚਾਹੁੰਦੇ ਨੇ ਅਮਰਜੀਤ ਕੌਰ, ਜਸਪ੍ਰੀਤ ਕੌਰ, ਰੀਆ, ਰਵਨੀਤ ਕੌਰ, ਸਾਹਿਲ, ਗੁਰਪਿਆਰ ਸਿੰਘ ਤੇ ਸੁਖਤਾਜ। ਤਲਵੰਡੀ ਤੋਂ ਇਸੇ ਗੀਤ ਦੀ ਫਰਮਾਇਸ਼ ਭੇਜੀ ਹੈ ਗੁਰਪ੍ਰੀਤ ਸਿੰਘ, ਪ੍ਰੀਤਿੰਦਰ ਤੇ ਬਲਜਿੰਦਰ ਕੌਰ ਨੇ। ਇਹਨਾਂ ਸਾਰੇ ਸਰੋਤਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ। ਇਸ ਪ੍ਰੋਗਰਾਮ ਵਿੱਚ ਸਾਨੂੰ ਤਕਨੀਕੀ ਸਹਿਯੋਗ ਦਿੱਤਾ ਸਮੂਹ ਤਕਨੀਕੀ ਸਟਾਫ ਨੇ, ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ। ਇਸ ਦੇ ਨਾਲ ਹੀ ਮੈਨੂੰ ਮਨਪ੍ਰੀਤ ਨੂੰ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
2: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ ਤੇ। ਸਟੂਡੀਓ ਦੀ ਘੜਦੇ ਅਨੁਸਾਰ ਸਮਾਂ ਹੋ ਰਿਹਾ 1:09 ਤੇ 40 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 1:10 ਤੇ ਤੁਸੀਂ ਸੁਣੋਗੇ ਪਰਦੇਸੀ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ ਛੋਟੇ ਤੇ ਦਰਮਿਆਨੇ ਉੱਦਮਾਂ MSME ਅਤੇ ਏਅਰਸਪੇਸ ਜਿਹੇ ਖੇਤਰਾਂ ਨੂੰ ਉਤਸ਼ਾਹ ਮਿਲ ਰਿਹਾ ਹੈ ਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ ਤੇ ਇਕ ਆਤਮ ਨਿਰਭਰ ਭਾਰਤ ਦਾ ਸੰਕਲਪ ਹੋਰ ਮਜ਼ਬੂਤ ਹੋ ਰਿਹਾ ਹੈ।
1: जून के महीने में ही एविएशन सेक्टर में भी देश ने एक बड़ी सफलता पाई। C-295 यह विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक

0: सुरक्षित और आत्मनिर्भर बन रहा है।
1: प्रधानमंत्री ने अंतरराष्ट्रीय योग दिवस बारे भी गल की थी, जिसनों दुनिया भर विच मनाया गया। इस साल इस समागम 2500 तो वध थावां ते आयोजित किया गया। उन्होंने कहा कि भारत ने अहमदाबाद च विश्व योगासन चैंपियनशिप 102 सोने के तमगियां समेत कुल 114 तमगे जीते, जो तमगियां की सूची विच शिखर ते रहे। श्री मोदी ने सारे जेतू अथलीटा नूं वधाई दित्ती। प्रधानमंत्री ने कहा कि राष्ट्र निर्माण विच जनतक भागीदारी भारत लई बहुत खुशी की गल है। उन्होंने कहा कि पछमी एशिया विच जंग वर्गी स्थिति के मद्देनजर कुछ थावां ते नागरिकां ने सोने की खरीददारी ते विदेशी यात्रा नूं अस्थाई तौर ते मुलतवी करके एकजुटता दा विखाला कीता। श्री मोदी ने नागरिकां नूं खेतीबाड़ी वाली जमीन नूं रसैणा तों दूर रखण ते कुदरती खादां दी वरतों करके अपनी जमीन दी वध तों वध खेती करन दी अपील कीती। प्रधानमंत्री ने जिक्र कीता कि बहुत सारे लोगों ने कार पुलिंग संबंधी अपने तजर्बे सांझे कीते ने। इको दिशा च यात्रा करने वाले बहुत सारे लोगों ने कार पुलिंग की वरतों करके इकट्ठिया यात्रा करन नूं तरजीह दित्ती है। लोग बसां ते मैट्रो की वरतों कर रहे ने, जिस नाल पैट्रोल ते डीजल की बचत हुई है। श्री मोदी ने कहा कि देश के कई खेतरां च कुदरती खादां दी वरतों वधन दीआं खबरां ने। उन्होंने तसली जाहर कीती कि भारत इस आलमी संकट दा सामना करन लई इकजुट है। श्री मोदी ने विश्वास जाहर कीता कि जनतक भागीदारी दी इह शक्ति देश नूं मजबूत करेगी ते सफलता वल लै जाएगी। आम आदमी पार्टी के राष्ट्रीय कन्वीनर अरविंद केजरीवाल ने अमृतसर विच भगवान वाल्मीकि दे मंदिर नेड़े माता सीता अते लवकुश दा मंदिर बनाउण दा ऐलान कीता है। अज अमृतसर विखे एक प्रैस कॉन्फ्रेंस दौरान अमृतसर ਵਿੱਚ ਉਹਨਾਂ ਕਿਹਾ ਕਿ ਧਰਮ ਦੇ ਲੋਕਾਂ ਲਈ ਦੁਨੀਆਂ ਦੀ ਸਭ ਤੋਂ ਪਵਿੱਤਰ ਧਰਤੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ, ਜਿੱਥੇ ਦੁਨੀਆਂ ਭਰ ਤੋਂ ਹਰ ਧਰਮ ਦੇ ਲੋਕ ਸੀਸ ਨਿਵਾਉਣ ਆਉਂਦੇ ਨੇ, ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਤੇ ਸਕੂਨ ਮਿਲਦਾ ਹੈ ਅਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਉਹਨਾਂ ਆਖਿਆ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਿਰ ਤੇ ਦੇਸ਼ ਭਗਤੀ ਦਾ ਪ੍ਰਤੀਕ ਜਲਿਆਂਵਾਲਾ ਬਾਗ ਤੇ ਵਾਹਗਾ ਬਾਰਡਰ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਉਹਨਾਂ ਆਖਿਆ ਕਿ ਅੰਮ੍ਰਿਤਸਰ ਸੱਚਮੁੱਚ ਇੱਕ ਵਿਲੱਖਣ ਤੇ ਪਵਿੱਤਰ ਸਥਾਨ ਹੈ। ਸ੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਦੇ ਨੇੜੇ ਲਵਕੁਸ਼ ਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਿਰ ਬਣਾਉਣ ਦਾ ਐਲਾਨ ਕੀਤਾ। ਉਹਨਾਂ ਦੇ ਨਾਲ ਮੌਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੱਲ੍ਹ 29 ਮਈ ਨੂੰ ਬੁਲਾਏ ਗਏ ਸਾਰੇ ਵਿਧਾਇਕ ਅਤੇ ਮੰਤਰੀ ਸਿੱਖ ਧਰਮ ਦੇ ਸਰਵਉੱਚ ਸਥਾਨ ਅੱਗੇ ਪੇਸ਼ ਹੋਣਗੇ। ਜ਼ਿਕਰਯੋਗ ਹੈ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੇਅਦਬੀ ਵਿਰੋਧੀ ਕਾਨੂੰਨ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਆਖਿਆ ਗਿਆ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਉਹ ਅੰਮ੍ਰਿਤਸਰ ਵਿਖੇ ਇੱਕ ਸ਼ਾਮ ਭਗਵਾਨ ਸ਼ਿਵਜੀ ਕੇ ਨਾਮ ਭਜਨ ਸੰਧਿਆ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨਾਲ ਸ਼ਾਮਲ ਹੋਏ ਸਨ। ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ AI ਮਾਹਰ ਨਿਪੁੰਨ ਸਿਆਲ ਨਾਲ ਇੱਕ ਵਿਚਾਰ ਵਟਾਂਦਰਾ ਸੈਸ਼ਨ ਕੀਤਾ ਗਿਆ। ਇਸ ਦਾ ਉਦੇਸ਼ ਇਹ ਪਤਾ ਲਾਉਣਾ ਸੀ ਕਿ ਉੱਭਰ ਰਹੀਆਂ ਤਕਨਾਲੋਜੀਆਂ ਪੰਜਾਬ 'ਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦੇ ਲਾਗੂ ਕਰਨ ਨੂੰ ਹੋਰ ਪਾਰਦਰਸ਼ੀ, ਕੁਸ਼ਲ ਤੇ ਨਾਗਰਿਕ ਕੇਂਦਰਿਤ ਕਿਵੇਂ ਬਣਾ ਸਕਦੀਆਂ ਨੇ ਤੇ ਕਿਵੇਂ ਇਹ ਕਮਿਸ਼ਨ ਦੇ ਕੰਮਕਾਜ ਵਿੱਚ ਮਦਦ ਕਰ ਸਕਦੀਆਂ ਨੇ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਖੁਰਾਕ ਸੁਰੱਖਿਆ ਐਕਟ ਦੇ ਲਾਗੂ ਕਰਨ ਦੀ ਨਿਗਰਾਨੀ ਕਰਨ, ਸ਼ਿਕਾਇਤਾਂ ਦੀ ਸਮੀਖਿਆ ਕਰਨ ਤੇ ਨੀਤੀਗਤ ਸੁਧਾਰਾਂ ਲਈ ਰਾਜ ਸਰਕਾਰ ਨੂੰ ਸਲਾਹ ਦੇਣ ਦਾ ਕੰਮ ਕਰਦਾ ਹੈ। ਪੰਜਾਬ ਬਟਾਲੀਅਨ NCC ਗੁਰਦਾਸਪੁਰ ਦੇ ਸਾਲਾਨਾ ਟ੍ਰੇਨਿੰਗ ਕੈਂਪ ਤਹਿਤ ਕੋਰ ਆਫ ਸਿਗਨਲਸ ਦੀ ਡੇਅਰ ਡੈਵਲ ਟੀਮ ਨੇ ਬੀਤੇ ਕੱਲ੍ਹ ਕੈਂਪ ਦਾ ਦੌਰਾ ਕੀਤਾ। ਇਸ ਨੂੰ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ 400 ਤੋਂ ਵੱਧ NCC ਕੈਡਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਟੀਮ ਨੇ ਸ਼ਾਨਦਾਰ ਮੋਟਰਸਾਈਕਲ ਸਟੰਟ ਦਾ ਰੋਮਾਂਚਕ ਪ੍ਰਦਰਸ਼ਨ ਵੇਖਦਿਆਂ ਆਪਣੇ ਬੇਮਿਸਾਲ ਹੌਸਲੇ, ਉੱਚ ਕੋਟੀ ਦੇ ਹੁਨਰ ਤੇ ਟੀਮ ਭਾਵਨਾ ਦਾ ਵਿਖਾਲਾ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।

ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

ਫਰਮਾਇਸ਼ੀ ਹਿੰਦੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਮੇਰੇ ਵੱਲੋਂ ਇੱਕ ਵਾਰ ਫੇਰ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਖਤਾਂ ਤੇ ਆਧਾਰਿਤ ਹੋਏਗਾ। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ ਸੁਣ ਲਈ ਸਾਨੂੰ ਫਰਮਾਇਸ਼ ਲਿਖ ਕੇ ਭੇਜ ਸਕਦੇ ਹੋ। ਸਾਡੇ ਸਟੂਡੀਓ ਦੇ ਫੋਨ ਨੰਬਰ ਨੋਟ ਕਰ ਲਓ ਜੀ, 77 173 73 146। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਲਮ ਸਾਜਨ ਵਿੱਚੋਂ ਲਏ ਹੋਏ ਇਸ ਗੀਤ ਦੇ ਨਾਲ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਕੁਮਾਰ ਸਾਨੂ ਤੇ ਅਲਕਾ ਯਾਗਨਿਕ ਨੇ। ਗੀਤ ਰਚਨਾ ਹੈ ਸਮੀਰ ਦੀ।

ਉਹ ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ, ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

0: ये बिखरी बिखरी जुल्फें, ये झुकी झुकी पलकें।
1: जी दोस्तों, इस प्रोग्राम दे विच हैलो फरमाइश साडा चल रहा है। इहदे विच तुसीं अगला गाना सुनोगे मेजर साहब फिल्म दे विचों, जिसनूं इस गीत नूं आवाज़ां दित्तियां ने उदित नारायण ने, गीतकार ने देव कोहली ते संगीत दित्ता है आनंद राज आनंद ने। इस गीत नूं साडे ਕਿਹੜੇ ਸਰੋਤਾ ਸੁਣਨਾ ਚਾਹੁੰਦੇ ਨੇ ਜੀ? ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਅਤੇ ਸਮੂਹ ਬਰਾੜ ਪਰਿਵਾਰ, ਕੁਲਵੰਤ ਮਲੋਟ, ਬਿੱਲੂ ਸੇਠ, ਪਿਆਰਾ ਸਿੰਘ ਕੋਟ ਸ਼ਮੀਰ ਤੋਂ। ਇਸ ਗੀਤ ਦੀ ਫਰਮਾਇਸ਼ ਆਈ ਹੈ ਅਮਰਗੜ੍ਹ ਸਾਦੁਲ ਸ਼ਹਿਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਇਹਨਾਂ ਦਾ ਸਾਰਾ ਪਰਿਵਾਰ ਇਸੇ ਫਿਲਮ ਮੇਜਰ ਸਾਹਿਬ ਦੇ ਗੀਤ ਨੂੰ ਸੁਣਨਾ ਚਾਹੁੰਦੇ ਨੇ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ, ਇਹ ਸਾਨੂੰ ਲਿਖ ਕੇ ਭੇਜਦੇ ਨੇ ਜੀ। ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ। ਮਲੋਟ ਕੈਂਪ ਤੋਂ ਸਾਨੂੰ ਅਗਲਾ ਖਤ ਪਹੁੰਚਿਆ ਜੀ। ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ, ਇਸੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਮੇਜਰ ਸਾਹਿਬ ਫਿਲਮ ਦੇ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਅਮਨਦੀਪ ਸਿੰਘ ਸਵਾਗ, ਗੀਤਕਾਰ ਮੇਜਰ ਥਰਾਜ ਵਾਲਾ ਅਤੇ ਇਹਨਾਂ ਦਾ ਪੂਰਾ ਪਰਿਵਾਰ, ਬਾਬੂ ਸਿੰਘ ਢਿੱਲੋਂ ਗਿੱਦੜਬਾਹਾ ਤੋਂ। ਅਗਲਾ ਸਾਡੇ ਕੋਲ ਖਤ ਪਹੁੰਚਿਆ ਜੀ, ਜਗਸੀਰ ਸਿੰਘ, ਮੰਦਰ ਸਿੰਘ ਮੌੜ, ਗੁਰਜੀਤ ਸਿੰਘ ਭੂਰਾ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਆਓ ਇਹਨਾਂ ਸਾਰੇ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਫਿਲਮ ਮੇਜਰ ਸਾਹਿਬ ਦਾ ਇਹ।

ਜੀ ਦੋਸਤੋ, ਤੁਸੀਂ ਬਣੇ ਹੋਏ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਆਪਣੀ ਰੇਡੀਓ ਦੋਸਤ ਮਨਪ੍ਰੀਤ ਦੇ ਨਾਲ। ਅਗਲਾ ਗੀਤ ਅਸੀਂ ਸੁਣਦੇ ਹਾਂ ਫਿਲਮ ਰੰਗ ਦੇ ਵਿੱਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਅਲਕਾ ਯਾਗਨਿਕ ਤੇ ਕੁਮਾਰ ਸਾਨੂ ਨੇ, ਗੀਤਕਾਰ ਨੇ ਸਮੀਰ ਤੇ ਸੰਗੀਤ ਦੀਆਂ ਧੁਨਾਂ ਵਿੱਚ ਪਰੋਇਆ ਹੈ ਨਦੀਮ ਸ਼ਰਵਣ ਨੇ। ਤਾਂ ਇਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ ਸਾਡੇ ਕੋਲ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ, ਮਲਕੀਤ ਮਾਨ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਤੇ ਸਾਰੀ ਤੱਗੜ ਫੈਮਿਲੀ। ਅਗਲਾ ਸਾਨੂੰ ਖੱਤ ਪਹੁੰਚਿਆ ਜੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਗਲੀ ਫਰਮਾਇਸ਼ ਆਈ ਹੈ ਗੁਰਮੀਤ ਸਿੰਘ ਬਰਾੜ, ਜੈਤੋ, ਜ਼ਿਲ੍ਹਾ ਫਰੀਦਕੋਟ ਤੋਂ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਪਿੰਡ ਕੋਟਲੀ ਖੁਰ ਤੋਂ ਦਰਸ਼ਨ ਸਿੰਘ, ਮੱਖਣ ਸਿੰਘ। ਅਗਲਾ ਖੱਤ ਪਹੁੰਚਿਆ ਜੀ ਪਿੰਡ ਕੋਟਫੱਤਾ ਜ਼ਿਲ੍ਹਾ ਬਠਿੰਡਾ ਤੋਂ, ਲੱਖਾ ਸਿੰਘ, ਕਾਲਾ ਸਿੰਘ, ਗੁਰਪ੍ਰਤਾਪ ਸਿੰਘ, ਇਹ ਵੀ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ। ਇਸੇ ਗੀਤ ਦੀ ਫਰਮਾਇਸ਼ ਪਹੁੰਚੀ ਹੈ ਕਮਲਾ ਨਹਿਰੂ ਕਲੋਨੀ ਬਠਿੰਡਾ ਤੋਂ, ਬਲਵੀਰ ਸਿੰਘ ਬੱਬੂ, ਹਰਪ੍ਰੀਤ ਕੌਰ ਤੇ ਲਬਰੇਜ਼ ਸਿੱਧੂ। ਬਰਨਾਲਾ ਤੋਂ ਇਸ ਗੀਤ ਨੂੰ ਸੁਣਨਾ ਚਾਹੁੰਦੇ ਨੇ ਸੁਖਦੀਪ ਕੌਰ, ਡਿੰਪੀ, ਸੋਨੀ, ਅਮਰਜੀਤ ਕੌਰ, ਜਸਪ੍ਰੀਤ ਕੌਰ, ਰੀਆ, ਰਵਨੀਤ ਕੌਰ, ਸਾਹਿਲ, ਗੁਰਪਿਆਰ ਸਿੰਘ ਤੇ ਸੁਖਤਾਜ। ਆਓ ਇਹਨਾਂ ਸਾਰੇ ਸਰੋਤਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਫਿਲਮ ਰੰਗ ਦੇ ਦਾ ਇਹ ਗੀਤ।

0: ਨਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਨੀ ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ। ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਇਸੇ ਗੀਤ ਦੇ ਨਾਲ ਹੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਵੇਲਾ ਖਤਮ ਹੁੰਦਾ। ਮੈਨੂੰ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸਨ ਸ਼੍ਰੀ ਬਲਜੀਤ ਸ਼ਰਮਾ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ। ਨਮਸਕਾਰ।

0: فرمائش.
1: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ 'ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 1:59 ਅਤੇ 36 ਸਕਿੰਟ ਦਾ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ,

ਸਰੋਤਿਓ, ਹਰ ਐਤਵਾਰ ਸੁਰੀਲੀ ਦੁਪਹਿਰ ਦੇ ਵਿੱਚ ਕਿਸੇ ਨਵੇਂ ਪਿੰਡ ਦੇ ਵਿੱਚ ਪਹੁੰਚ ਕੇ ਜਾਣਦੇ ਉੱਥੋਂ ਦੀ ਆਬੋ ਹਵਾ ਬਾਰੇ, ਉੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਦੇ ਬਾਰੇ, ਉੱਥੋਂ ਦੇ ਲੋਕਾਂ ਦੇ ਸੁਭਾਅ ਦੇ ਬਾਰੇ, ਉੱਥੋਂ ਦੇ ਲੋਕਾਂ ਦੇ ਕਿੱਤੇ ਦੇ ਬਾਰੇ, ਉਸ ਪਿੰਡ ਦੀ ਆਪਸੀ ਸਾਂਝ ਦੇ ਬਾਰੇ ਸਾਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇੱਕ ਪਿੰਡ ਦੀ ਪੂਰੀ ਤਸਵੀਰ ਸਾਡੇ ਸਾਰੇ ਸਰੋਤਿਆਂ ਦੇ ਸਾਹਮਣੇ ਰੱਖਦੇ ਹਾਂ ਕਿ ਉਹ ਪਿੰਡ ਕਿਸ ਤਰ੍ਹਾਂ ਘੁੱਗ ਵੱਸਦਾ, ਕਿਹੜੇ ਇਲਾਕੇ ਦੇ ਵਿੱਚ ਹੈ। ਅਤੇ ਅੱਜ ਅਸੀਂ

0: ਪ੍ਰੋਗਰਾਮ ਮੇਰਾ ਪਿੰਡ ਦੇ ਲਈ ਪਹੁੰਚੇ ਹੋਇਆ ਬਠਿੰਡਾ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦੇ ਘੁੱਗ ਵਸਦੇ ਪਿੰਡ ਸ਼ੇਰਗੜ੍ਹ ਵਿਖੇ। ਅੱਜ ਅਸੀਂ ਇੱਥੇ ਲਾਵਾਂਗੇ ਗੇੜਾ ਇਸ ਪਿੰਡ ਦੇ ਵਿੱਚ, ਗੱਲਾਂ ਬਾਤਾਂ ਕਰਾਂਗੇ ਪਿੰਡ ਦੇ ਬਾਸ਼ਿੰਦਿਆਂ ਦੇ ਨਾਲ, ਪਿੰਡ ਦੇ ਮੋਹਤਵਰ ਲੋਕਾਂ ਦੇ ਨਾਲ, ਉਹਨਾਂ ਤੋਂ ਜਾਣਕਾਰੀ ਲਵਾਂਗੇ ਇਸ ਪਿੰਡ ਦੇ ਬਾਰੇ। ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ ਇਸ ਸਮੇਂ ਬਿਲਕੁਲ ਮੇਰੇ ਨਾਲ ਖੜੇ ਨੇ ਸਰਦਾਰ ਗੁਰਤੇਜ ਸਿੰਘ ਜੀ, ਸੈਕਟਰੀ। ਆਓ ਇਹਨਾਂ ਤੋਂ ਪਿੰਡ ਦੇ ਬਾਰੇ ਜਾਣਕਾਰੀ ਲੈਂਦੇ ਹਾਂ। ਸਰਦਾਰ ਗੁਰਤੇਜ ਸਿੰਘ ਸੈਕਟਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ।
1: ਸਭ ਤੋਂ ਪਹਿਲਾਂ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਨਾਮ ਗੁਰਤੇਜ ਸਿੰਘ, ਮੈਂ ਸਾਬਕਾ ਸੈਕਟਰੀ, ਪਿੰਡ ਮੇਰਾ ਸ਼ੇਰਗੜ੍ਹ, ਜ਼ਿਲ੍ਹਾ ਬਠਿੰਡਾ।
0: ਸਰਦਾਰ ਗੁਰਤੇਜ ਸਿੰਘ ਜੀ, ਫਿਰ ਕੀ ਕਹਿਣਾ ਚਾਹੋਗੇ ਆਪਣੇ ਪਿੰਡ ਦੇ ਬਾਰੇ, ਕਿਉਂਕਿ ਤੁਸੀਂ ਲੋਕਾਂ ਦੇ ਨਾਲ ਜੁੜੇ ਹੋਏ ਹੋ, ਇੱਕ ਸੈਕਟਰੀ ਦੇ ਤੌਰ 'ਤੇ ਤੁਸੀਂ ਇਸ ਪਿੰਡ ਦੇ ਵਿੱਚ, ਤੁਹਾਡੀਆਂ ਸੇਵਾਵਾਂ ਨੇ, ਤਾਂ ਪਿੰਡ ਦੇ ਬਾਰੇ ਤੁਹਾਨੂੰ ਬਹੁਤ ਜਾਣਕਾਰੀ ਹੋਣੀ ਹੈ। ਆਪਣੇ ਪਿੰਡ ਸ਼ੇਰਗੜ੍ਹ ਬਾਰੇ ਸਾਨੂੰ ਕੀ ਜਾਣਕਾਰੀ ਤੁਸੀਂ ਦੇਣਾ?

0: ਸੇਵਾਵਾਂ ਨੇ ਤਾਂ ਪਿੰਡ ਦੇ ਬਾਰੇ ਤੁਹਾਨੂੰ ਬਹੁਤ ਜਾਣਕਾਰੀ ਹੋਣੀ ਹੈ। ਆਪਣੇ ਪਿੰਡ ਸ਼ੇਰਗੜ੍ਹ ਬਾਰੇ ਸਾਨੂੰ ਕੀ ਜਾਣਕਾਰੀ ਤੁਸੀਂ ਦੇਣਾ ਚਾਹੁੰਦੇ ਹੋ?
1: ਸਾਨੂੰ ਮਤਲਬ 1964-65 ਤੋਂ ਬਾਅਦ ਸੁਰਤ ਆਈ ਹੈ ਜੀ। ਉਸ ਵਕਤ ਸਾਡਾ ਪਿੰਡ ਸੀਗਾ ਜਿਹੜਾ ਜ਼ਿਲ੍ਹੇ ਬਠਿੰਡੇ ਦੇ ਵਿੱਚੋਂ ਪਛੜਿਆ ਹੋਇਆ ਪਿੰਡ ਸੀਗਾ। ਅਸੀਂ ਵੀ ਜਿਹੜੀ 10ਵੀਂ ਤੱਕ ਦੀ ਜਿਹੜੀ ਵਿੱਦਿਆ ਸੀਗੀ ਉਹ ਦੂਸਰੇ ਪਿੰਡਾਂ ਤੋਂ ਮਤਲਬ ਪ੍ਰਾਪਤ ਕੀਤੀ ਹੈ। ਇਸ ਵਕਤ ਸਾਡੇ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਇੰਟਰਲੋਕ ਟਾਈਲਾਂ ਦੇ ਨਾਲ ਗਲੀਆਂ ਨਾਲੀਆਂ ਪੱਕੀਆਂ ਨੇ। ਦਾਣਾ ਮੰਡੀ ਹੈ, ਸਟੇਡੀਅਮ ਹੈ, BGN ਕਾਲਜ ਹੈ ਜਿੱਥੇ 10-12 ਪਿੰਡਾਂ ਦੇ ਬੱਚੇ ਬਾਹਰੋਂ ਪੜ੍ਹਨ ਆਉਂਦੇ ਨੇ। ਐਲੀਮੈਂਟਰੀ ਸਕੂਲ ਹੈ, ਆਂਗਣਵਾੜੀ ਹੈ, 2 RO ਲੱਗੇ ਹੋਏ ਨੇ, ਮੁਹੱਲਾ ਕਲੀਨਿਕ ਬਣਿਆ ਹੋਇਆ ਹੈਗਾ, 3 ਸੜਕਾਂ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਹੋਈਆਂ ਨੇ ਨਵੀਆਂ, ਮੈਰਿਜ ਪਲੇਸ ਵਾਸਤੇ, ਮਿੰਨੀ ਮੈਰਿਜ ਪਲੇਸ ਵਾਸਤੇ ਗ੍ਰਾਂਟ ਜਾਰੀ ਹੋ ਚੁੱਕੀ ਹੈ। ਮਤਲਬ ਬਹੁਤ ਤਰੱਕੀ 'ਤੇ ਇਸ ਵੇਲੇ ਸਾਡਾ ਪਿੰਡ ਹੈ ਜਿਹੜਾ ਮਤਲਬ ਨਾਮੀ ਪਿੰਡਾਂ 'ਚੋਂ ਮਤਲਬ ਆ ਗਿਆ। ਵਧੀਆ ਸਾਰਾ ਮਤਲਬ ਨਗਰ ਹੈ, ਪ੍ਰੇਮ ਦੇ ਨਾਲ ਰਹਿ ਰਿਹਾ, ਵਧੀਆ ਖੇਤੀਬਾੜੀ ਦੇ ਸਾਡੇ ਮਤਲਬ ਸਾਧਨ ਨੇ। ਪਹਿਲਾਂ ਸਾਡੇ ਪਾਣੀ ਦਾ ਬਹੁਤ ਕਮੀ ਸੀਗੀ, ਹੁਣ ਸਾਡੇ ਕੋਲ 3-4 ਤਰ੍ਹਾਂ ਦਾ ਪਾਣੀ ਹੈਗਾ, ਵਧੀਆ ਖੇਤੀ ਕਰ ਰਹੇ ਨੇ ਲੋਕ। ਸਾਡਾ ਪਿੰਡ ਹੈ ਜਿਹੜਾ ਮਤਲਬ ਰੇਲਵੇ ਸਟੇਸ਼ਨ ਦੇ ਨਾਲ ਜੁੜਿਆ ਹੋਇਆ, ਬਠਿੰਡਾ ਤੋਂ ਸਰਸਾ ਰੇਲਵੇ ਸਟੇਸ਼ਨ ਸਾਡੇ ਪਿੰਡ ਦਾ ਹੈਗਾ, ਵਾਟਰ ਵਰਕਸ ਸਾਡੇ ਪਿੰਡ ਦੇ ਵਿੱਚ ਹੈਗਾ। ਪਰ ਜਿਹੜਾ ਸਾਨੂੰ ਦੁੱਖ ਹੈਗਾ ਵੀ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਸਭ ਤੋਂ ਪਿੰਡ ਤੋਂ ਮਤਲਬ 1 ਕਿਲੋਮੀਟਰ ਅੱਗੇ ਜਾ ਕੇ ਬਣਾਇਆ ਗਿਆ ਹੈਗਾ। ਸਾਡੀ ਮੰਗ ਹੈ ਮਤਲਬ ਇਹ ਸਟੇਸ਼ਨ ਹੈ ਜਿਹੜਾ ਪਿੰਡ ਕੋਲ ਬਣਨਾ ਚਾਹੀਦਾ ਹੈਗਾ। NHA ਸੜਕ ਹੈ ਸਾਡੇ ਪਿੰਡ ਵਿੱਚ ਦੀ ਹੁਣ ਲੱਗੀ, ਜਿਹਦਾ ਸਾਨੂੰ ਬਹੁਤ ਫਾਇਦਾ ਹੋਊਗਾ।
0: ਗੁਰਤੇਜ ਸਿੰਘ ਜੀ, ਜਿਵੇਂ ਮੈਂ ਆਉਂਦੇ ਹੋਇਆਂ ਦੇਖਿਆ ਕਿ ਇਹ ਪਿੰਡ ਕਾਫੀ ਵਿਕਸਿਤ ਲੱਗਦਾ ਹੈ, ਜਿਵੇਂ ਛੋਟਾ ਪਿੰਡ ਹੈ, ਛੋਟੇ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਇੰਨਾ ਵਿਕਾਸ ਨਹੀਂ ਹੁੰਦਾ। ਇੱਥੇ ਤੁਹਾਡੇ ਮੈਂ ਦੇਖਿਆ ਅੰਡਰ ਬ੍ਰਿਜ ਵੀ ਬਣ ਰਿਹਾ ਤੇ ਹੋਰ ਵੀ ਬਹੁਤ ਸਾਰੇ ਵਿਕਾਸ ਕਾਰਜ ਚੱਲ ਰਹੇ ਆ, ਤੇ ਗੁਰਤੇਜ ਸਿੰਘ ਜੀ ਸਾਨੂੰ ਇਹ ਜ਼ਰੂਰ ਦੱਸੋ ਵੀ ਇਹ ਪਿੰਡ ਪੈਂਦਾ ਕਿੱਥੇ ਜੀ ਹੈ, ਕਿਉਂਕਿ ਤੁਸੀਂ NH ਦਾ ਜ਼ਿਕਰ ਕੀਤਾ, ਨੈਸ਼ਨਲ ਹਾਈਵੇ ਦਾ, ਤਾਂ ਸਿਟੀ ਵੀ ਦੱਸ ਦਿਓ ਸਾਨੂੰ ਪਿੰਡ ਦੀ।
1: ਸਾਡਾ ਪਿੰਡ ਕੋਟ ਸ਼ਮੀਰ ਦੇ ਨਾਲ ਮਤਲਬ ਕੋਟ ਸ਼ਮੀਰ ਤੋਂ ਛਿਬਦੇ ਵਾਲੇ ਪਾਸੇ ਹੈ, ਜੋ ਕਿ ਕੋਟ ਸ਼ਮੀਰ ਤੋਂ 5-6 ਕਿਲੋਮੀਟਰ ਹੈ। ਜਿਹੜੀ ਇਹ ਸੜਕ ਹੈਗੀ ਇਧਰੋਂ ਮਤਲਬ ਕੋਟ ਸ਼ਮੀਰ ਵੱਲੋਂ ਆ ਕੇ ਸੰਗਤ ਕੈਂਚੀਆਂ ਤੇ ਜਾ ਕੇ ਚੜ੍ਹਦੀ ਹੈ, ਜਿਹੜੀ ਕਿ ਅੱਗੇ ਸਰਸਾ ਵਗੈਰਾ ਨੂੰ ਮਿਲਾਉਂਦੀ ਹੈ।
0: ਸਰਦਾਰ ਗੁਰਤੇਜ ਸਿੰਘ ਜੀ, ਤੁਸੀਂ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਸਾਡੇ ਨਾਲ ਜੁੜੇ ਤੇ ਆਪਣੇ ਪਿੰਡ ਬਾਰੇ ਸਾਨੂੰ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਜੀ।
0: ਸਰੋਤਿਓ, ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਇਸ ਸਮੇਂ ਮੇਰੇ ਨਾਲ ਹਨ ਸਰਦਾਰ ਸ਼ਿੰਦਰ ਸਿੰਘ ਜੀ ਖਾਲਸਾ, ਜਿਹੜੇ ਕਿ ਪਿੰਡ ਸ਼ੇਰਗੜ੍ਹ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਸ਼ਿੰਦਰ ਸਿੰਘ ਖਾਲਸਾ ਜੀ, ਸਾਨੂੰ ਇਹ ਦੱਸੋ ਕਿ ਪਿੰਡ ਸ਼ੇਰਗੜ੍ਹ ਦੀ ਧਾਰਮਿਕ ਸਥਿਤੀ ਕੀ ਹੈ, ਕਿੰਨੇ ਕੁ ਧਾਰਮਿਕ ਲੋਕ ਨੇ ਤੇ ਇੱਥੇ ਕਿਹੜੇ ਕਿਹੜੇ ਧਾਰਮਿਕ ਸਥਾਨ ਹੈ ਆਪਣੇ ਪਿੰਡ ਦੇ ਵਿੱਚ?
2: ਹਾਂਜੀ, ਸਾਡਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜੀ, ਇੱਥੇ ਬਹੁਤ ਜ਼ਿਆਦਾ ਸ਼ਰਧਾ ਲੋਕਾਂ ਦੀ, ਅਤੇ 3 ਡੇਰੇ ਹਨ ਜਿਨ੍ਹਾਂ ਦੇ ਵਿੱਚ ਡੇਰਾ ਬਾਬਾ ਜੀਤਾ ਜੀ, ਡੇਰਾ ਬਾਬਾ ਬਰਮਚੜ ਜੀ, ਡੇਰਾ ਬਾਬਾ ਘੱਲਰ ਪੱਟ ਜੀ। ਇੱਥੇ ਬਹੁਤ ਲੋਕਾਂ ਦੀ ਸ਼ਰਧਾ ਹੈ, ਬਹੁਤ ਲੋਕ ਸ਼ਰਧਾ ਨਾਲ ਮੰਨਦੇ ਹਨ। ਸ਼ੇਰਗੜ੍ਹ ਦੀ ਗੁਰਦੁਆਰਾ ਸਾਹਿਬ ਵਿੱਚ ਸੰਗਰਾਂਦ ਵਾਲੇ ਦਿਨ ਬਹੁਤ ਜ਼ਿਆਦਾ ਇਕੱਠ ਹੁੰਦਾ, ਸਾਰਾ ਪਿੰਡ ਸ਼ਰਧਾ ਨਾਲ ਇੱਥੇ ਪਹੁੰਚਦੇ ਹਨ ਗੁਰੂ ਸੇਵਾ 'ਚ।
0: ਸਰਦਾਰ ਰਸ਼ਿੰਦਰ ਸਿੰਘ ਜੀ, ਗੁਰਦੁਆਰਾ ਸਾਹਿਬ 'ਚ ਸਾਰੇ ਪਿੰਡ ਦੀ ਸ਼ਰਧਾ, ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਰਾ ਪਿੰਡ ਬੜੀ ਹੀ ਸਾਂਝ ਦੇ ਨਾਲ ਇਸ ਧਾਰਮਿਕ ਸਥਾਨ ਦੇ ਉੱਪਰ ਆਉਂਦਾ ਅਤੇ ਬੜੇ ਹੀ ਪਿਆਰ ਨਾਲ ਲੋਕ ਇੱਥੇ ਰਹਿੰਦੇ ਨੇ। ਗੁਰਦੁਆਰਾ ਸਾਹਿਬ ਅਤੇ ਡੇਰਾ ਸਾਹਿਬ ਤੋਂ ਬਿਨਾਂ ਹੋਰ ਕਿਹੜੇ ਸਾਂਝੇ ਸਥਾਨ ਪਿੰਡ ਦੇ ਵਿੱਚ ਹੈਗੇ ਨੇ?
2: ਇੱਕ ਆਪਣੇ ਧਰਮਸ਼ਾਲਾ ਹੈਗਾ ਜੀ, ਸਾਰੇ ਪਿੰਡ ਦੀ ਸਾਂਝੀ, ਸਾਰਾ ਪਿੰਡ ਏਕਤਾ ਨਾਲ ਰਹਿੰਦਾ ਜੀ।
0: ਸਰਦਾਰ ਰਸ਼ਿੰਦਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਅਤੇ ਇਸ ਪਿੰਡ ਦੀ ਧਾਰਮਿਕ ਸ਼ਰਧਾ ਬਾਰੇ, ਧਾਰਮਿਕ ਸਥਾਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ।

0: ਸਰੋਤਿਓ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਇਸ ਸਮੇਂ ਮੇਰੇ ਨਾਲ ਇਸ ਪਿੰਡ ਦੇ ਇੱਕ ਬਜ਼ੁਰਗ ਸਰਦਾਰ ਬਹਾਦਰ ਸਿੰਘ ਜੀ ਨੇ, ਜਿਨ੍ਹਾਂ ਨੇ ਕਿ ਲੰਬਾ ਸਮਾਂ ਇਸ ਪਿੰਡ ਦੇ ਵਿੱਚ ਬਿਤਾਇਆ ਹੋਣਾ। ਇਹਨਾਂ ਤੋਂ ਆਪਾਂ ਇਸ ਪਿੰਡ ਦੇ ਬਾਰੇ ਜਾਣਕਾਰੀ ਲੈਂਦੇ ਹਾਂ। ਸਰਦਾਰ ਬਹਾਦਰ ਸਿੰਘ ਜੀ, ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਸ ਪਿੰਡ ਵਿੱਚ ਰਹਿੰਦਿਆਂ ਨੂੰ?
1: ਮੈਂ ਜਨਮ ਤੋਂ ਲੈ ਕੇ ਜੀ ਇਸ ਪਿੰਡ ਦੇ ਵਿੱਚ ਰਹਿ ਰਿਹਾ ਜੀ।
0: ਜਨਮ ਤੋਂ ਲੈ ਕੇ ਇੱਥੇ ਰਹਿ ਰਹੇ ਹੋ, ਕਿੰਨੀ ਉਮਰ ਹੋ ਗਈ ਤੁਹਾਡੀ ਬਹਾਦਰ ਸਿੰਘ?
1: ਮੇਰੀ ਉਮਰ 75 ਸਾਲ ਦੀ ਹੋ ਚੁੱਕੀ ਹੈ ਜੀ।
0: 75 ਸਾਲਾਂ ਦੇ ਵਿੱਚ ਤੁਸੀਂ ਇਸ ਪਿੰਡ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਤੇ 75 ਸਾਲ ਬਹੁਤ ਲੰਬਾ ਵਕਫਾ ਹੁੰਦਾ ਹੈ ਅੱਜ ਦੇ ਸਮੇਂ ਦੇ ਵਿੱਚ ਦੇਖੀਏ, ਕਿਉਂਕਿ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਅੱਜ ਕੱਲ੍ਹ ਤਾਂ ਦਿਨਾਂ ਦੇ ਵਿੱਚ ਮਾਹੌਲ ਬਦਲ ਜਾਂਦੇ ਨੇ, ਤੇ 75 ਸਾਲਾਂ ਦੇ ਵਿੱਚ ਤਾਂ ਬਹੁਤ ਕੁਛ ਉਲਟ ਪੁਲਟ ਹੋ ਗਿਆ ਹੋਣਾ। ਤੁਹਾਡੇ ਜਨਮ ਦੇ ਵੇਲੇ, ਬਚਪਨ ਦੇ ਵੇਲੇ ਜਦੋਂ ਤੁਸੀਂ ਇੱਥੇ ਖੇਡਿਆ ਕਰਦੇ ਸੀ, ਉਦੋਂ ਦਾ ਸ਼ੇਰਗੜ੍ਹ ਕਿਹੋ ਜਿਹਾ ਸੀ, ਕੰਮ ਕਿਤੇ ਕਿਹੋ ਜਿਹੇ ਸੀ, ਤੇ ਜੇ ਅੱਜ ਦੇ ਨਾਲ ਮਿਲਾਨ ਕਰੀਏ, ਅੱਜ ਦੇ ਸਮੇਂ ਦੇ ਵਿੱਚ ਸ਼ੇਰਗੜ੍ਹ ਕਿਹੋ ਜਿਹਾ, ਅੱਜ ਕੱਲ੍ਹ ਦੇ ਕੰਮ ਕਿਤੇ ਕਿਹੋ ਜਿਹੇ ਨੇ, ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਹੋ?
1: ਇਹ ਸਾਡੇ ਪਿੰਡ ਦੇ ਵਿੱਚ ਜੀ ਬਹੁਤ ਜ਼ਿਆਦਾ ਬਦਲਾਅ ਹੋਇਆ। ਜਿਸ ਸਮੇਂ ਅਸੀਂ ਛੋਟੇ ਛੋਟੇ ਹੁੰਦੇ ਸੀ, ਸਾਡੇ ਗਲੀਆਂ ਨਾਲੀਆਂ ਦਾ ਕੋਈ ਨੂੰ ਸਭ ਕੱਚੀਆਂ ਸੀ, ਅਤੇ ਪਿੰਡ ਦੇ ਜਿਹੜੇ ਮਕਾਨ ਸੀ ਉਹ ਵੀ ਜ਼ਿਆਦਾਤਰ ਕੱਚੇ ਹੀ ਸੀਗੇ, ਅਤੇ ਪਿੰਡ ਦੇ ਵਿੱਚ

0: ਅਸੀਂ ਗਲੀਆਂ ਦੇ ਵਿੱਚ ਰੇਤੇ ਦੇ ਵਿੱਚ ਖੇਡਦੇ ਫਿਰਦੇ ਰਹਿੰਦੇ ਤੇ ਕੋਈ ਕਿਸੇ ਕਿਸਮ ਦਾ ਹੋਰ ਕੋਈ ਖੇਡ ਵਾਲਾ ਜਾਂ ਕੋਈ ਸਟੇਡੀਅਮ ਵਗੈਰਾ ਵਗੈਰਾ ਨਹੀਂ ਹੁੰਦਾ ਸੀ। ਪਰ ਅੱਜ ਜੇ ਵੇਖੀਏ ਤਾਂ ਸਾਡੇ ਪਿੰਡ ਦੀ ਨੁਹਾਰ ਬਹੁਤ ਬਦਲ ਚੁੱਕੀ ਹੈ। ਪਿੰਡ ਦੇ ਵਿੱਚ ਗਲੀਆਂ ਪੱਕੀਆਂ, ਲੋਕੜੇ ਇੱਟਾਂ ਲੱਗੀਆਂ ਹੋਈਆਂ, ਸਟੇਡੀਅਮ ਬਣਿਆ ਹੋਇਆ, ਬੱਚੇ ਉੱਥੇ ਖੇਡਦੇ। ਅਸੀਂ ਵੀ ਕਦੀ ਕੋਈ ਮਾੜਾ ਮੋਟਾ ਉੱਥੇ ਤੁਰ ਫਿਰ ਆਉਂਦੇ ਹਾਂਗੇ ਤੇ ਮੰਡੀਆਂ ਵਗੈਰਾ ਹੈਗੀਆਂ ਜੀ। ਤੇ ਗੁਰੂ ਘਰ ਸਾਡੇ ਪਹਿਲਾਂ ਨਹੀਂ ਸੀ ਹੁੰਦਾ ਸਾਡੀ ਸੁਰਤ ਦੇ ਵਿੱਚ, ਇਹ ਸਰਦਾਰ ਬੁੱਗਾ ਸਿੰਘ ਸਰਪੰਚ ਹੁੰਦਾ ਸੀ ਸਾਡੇ, ਉਹਨੇ ਸਾਡੇ ਗੁਰੂ ਘਰ ਦੀ ਛੋਟੀ ਜਿਹੀ ਨਿਉਂ ਰਖਾਈ। ਉਦੋਂ ਬਾਅਦ ਵੱਧਦਾ ਵੱਧਦਾ ਅੱਜ ਸਾਡੇ ਗੁਰੂ ਘਰ ਨੇੜੇ ਨੇੜੇ ਪਿੰਡਾਂ ਦੇ ਵਿੱਚੋਂ, ਬੇਸ਼ੱਕ ਕੋਈ ਜ਼ਮੀਨ ਜਾਇਦਾਦ ਨਹੀਂ ਅਤੇ ਪਿੰਡ ਦੇ ਸਹਾਰੇ ਦੇ ਨਾਲ ਹੀ ਬਹੁਤ ਜ਼ਿਆਦਾ ਇੱਥੇ ਮਤਲਬ ਪ੍ਰੋਗਰਾਮ ਹੋ ਰਹੇ ਹੈ ਜੀ।
1: ਆਪਾਂ ਇਸ ਸਮੇਂ ਗੁਰੂ ਘਰ ਦੇ ਵਿੱਚ ਬੈਠੇ ਹਾਂ ਅਤੇ ਮੈਂ ਦੇਖ ਰਿਹਾ ਵੀ ਚਾਰੇ ਪਾਸੇ ਬਹੁਤ ਜ਼ਿਆਦਾ ਹਰਿਆਲੀ ਹੈ, ਚਾਰੋਂ ਪਾਸੇ ਬਹੁਤ ਵਧੀਆ ਦਰਖਤ ਲਾਏ ਗਏ ਨੇ ਅਤੇ ਬਹੁਤ ਵਧੀਆ ਸਾਫ਼ ਸਫਾਈ ਹੈ ਅਤੇ ਪਿੰਡ ਦੀ ਸਿਹਤ ਵੀ ਮੈਨੂੰ ਬਹੁਤ ਵਧੀਆ ਲੱਗਦੀ ਹੈ। ਬਾਪੂ ਜੀ, ਤੁਹਾਡੀ ਸਿਹਤ ਨੂੰ ਦੇਖ ਕੇ ਵੀ ਮੈਂ ਤਾਂ ਹੈਰਾਨ ਹਾਂ, ਤੁਹਾਡਾ ਚਮਕਦਾ ਚਿਹਰਾ, ਇੰਨੀ ਉਮਰ ਦੇ ਵਿੱਚ ਵੀ ਪੂਰੇ ਤੰਦਰੁਸਤ ਨਜ਼ਰ ਆਉਂਦੇ ਹੋ। ਮੇਰੇ ਵਰਗੇ ਉਨੇ ਤੰਦਰੁਸਤ ਨਜ਼ਰ ਨਹੀਂ ਆਉਂਦੇ, ਅੱਜ ਕੱਲ੍ਹ ਦੇ ਮੁੰਡਿਆਂ ਦੇ ਛੋਟੀ ਛੋਟੀ ਉਮਰ ਦੇ ਵਿੱਚ ਐਨਕਾਂ ਲੱਗ ਜਾਂਦੀਆਂ, ਕੀ ਮੰਨਦੇ ਹੋ ਇਸ ਤੰਦਰੁਸਤੀ ਦਾ ਰਾਜ ਕੀ ਹੈ?
0: ਮੈਨੂੰ ਅੱਜ ਤੱਕ ਕੋਈ ਕਿਸੇ ਕਿਸਮ ਦਾ ਗੈਰ ਨਿਸ਼ਾਨੀ ਨਹੀਂ ਦੀ ਤੇ ਮੈਂ ਸਵੇਰੇ ਉੱਠ ਕੇ ਕਸਰਤ ਵੀ ਕਰਨ ਜਾਂਦਾ ਹੈਗਾ, ਤੁਰਨ ਫਿਰਨ ਜਾਂਦਾ ਹੈਗਾ ਤੇ ਚੰਗੀ ਖੁਰਾਕ ਮਾਂ ਪਿਓ ਤੋਂ ਵੀ ਮਿਲੀ ਸੀ, ਹੁਣ ਵੀ ਵਧੀਆ ਚੰਗੀ ਖੁਰਾਕ ਵਾਲਾ ਵਰਤਦੇ ਹਾਂ।
1: ਜੇ ਸਮੂਹਿਕ ਰੂਪ ਦੇ ਵਿੱਚ ਆਪਾਂ ਗੱਲ ਕਰੀਏ, ਇਕੱਲੇ ਪਿੰਡ ਦੀ ਗੱਲ ਨਾ ਕਰਕੇ ਸਾਰੀ ਨੌਜਵਾਨੀ ਦੀ ਗੱਲ ਕਰੀਏ, ਸਾਰੇ ਪੰਜਾਬ ਦੀ ਗੱਲ ਕਰੀਏ, ਅੱਜ ਕੱਲ੍ਹ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਫੋਨ ਦੀਆਂ ਸਕਰੀਨਾਂ ਦੇ ਵਿੱਚ ਖੁੱਭੀ ਹੋਈ ਹੈ ਤੇ ਆਸੇ ਪਾਸੇ ਨਾਲੋਂ ਟੁੱਟਦੀ ਜਾ ਰਹੀ ਹੈ, ਨਵੀਂ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
0: ਮੈਂ ਨਵੀਂ ਪੀੜ੍ਹੀ ਨੂੰ ਇਹੀ ਕਹੂੰਗਾ ਵੀ ਆਪਦੇ ਵਿਰਸੇ ਨਾਲ ਜੁੜੋ ਤੇ ਗੁਰੂ ਘਰ ਆਓ, ਇੱਥੇ ਨਸ਼ਿਆਂ ਪੱਤਿਆਂ ਤੋਂ ਬਚੋ, ਖੇਡਾਂ ਦੇ ਨਾਲ ਜੁੜੋ। ਬਾਕੀ ਆਪਦਾ ਸਾਰੇ ਹੀ ਬੱਚਿਆਂ ਨੂੰ ਮੈਂ ਤਾਂ ਇਹੀ ਅਰਦਾਸ ਕਰੂੰਗਾ ਵੀ ਆਪਦਾ ਭਾਈ ਇਹ ਨਸ਼ੇ ਪੱਤਿਆਂ ਤੋਂ ਬਚ ਕੇ ਰਹੋ।
1: ਕੀ ਕੰਮ ਕਾਰ ਕਰਦੇ ਰਹੇ ਹੋ ਆਪਦਾ ਸਾਰਾ ਜੀਵਨ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਮਾਈ ਤੁਸੀਂ ਕੀਤੀ ਹੈ, ਕੀ ਕੰਮ ਕਾਰ ਕੀਤੇ ਨੇ, ਕਿਵੇਂ ਆਪਣਾ ਜੀਵਨ ਨਿਰਵਾਹ ਕੀਤਾ, ਉਹਦੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ।
0: ਮੈਂ ਪਹਿਲਾਂ ਤਾਂ ਸਾਡੇ ਇੱਥੇ ਸਕੂਲ ਦੇ ਵਿੱਚ ਪੜ੍ਹਦਾ ਰਿਹਾ, ਬਾਅਦ 'ਚ ਮੈਂ ਭਗਵਾਨਗੜ੍ਹ ਭੁੱਖਿਆਂ ਤੋਂ 10ਵੀਂ ਪਾਸ ਕੀਤੀ ਹੈ ਜੀ। 10ਵੀਂ ਪਾਸ ਕਰਨ ਦੇ ਬਾਅਦ ਹੀ ਮੈਂ ਪੰਜਾਬ ਪੁਲਿਸ ਦੇ ਵਿੱਚ 24 ਨਵੰਬਰ 1975 ਨੂੰ ਫਰੀਦਕੋਟ ਭਰਤੀ ਹੋ ਗਿਆ ਸੀ। ਭਰਤੀ ਦੇ ਦੌਰਾਨ ਕਈ ਕਈ ਥਾਣਿਆਂ ਦੇ ਵਿੱਚ ਕੰਮ ਕਰਦੇ ਰਹੇ ਹਾਂ, ਪਰ ਜਿੱਥੇ ਵੀ ਕਿਤੇ ਰਹੇ ਹੈ ਉੱਥੇ ਹਾਲਾ ਤੱਕਰ ਵੀ ਮੈਨੂੰ ਲੋਕ ਯਾਦ ਕਰਦੇ, ਕਿਉਂਕਿ ਮੈਂ ਕਿਸੇ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਤੇ ਆਪ ਵੀ ਕਿਸੇ ਦੇ ਨਾਲ ਕੋਈ ਮਤਲਬ ਬਹੁਤ ਵਧੀਆ ਮਿਲ ਕੇ ਰਹਿੰਦੇ ਰਹੇ ਹੈ, ਲੋਕ ਹਾਲਾ ਵੀ ਮੈਨੂੰ ਉੱਥੇ ਯਾਦ ਕਰਦੇ ਨੇ।
1: ਆਪਦੇ ਲਾਣੇ ਬਾਰੇ ਵੀ ਕੁਛ ਦੱਸਣਾ ਚਾਹੁੰਦੇ?
0: ਹਾਂਜੀ, ਸਾਡਾ ਜਿਹੜਾ ਇਹ ਪਿੰਡ ਹੈ ਸਾਡੇ ਬਜ਼ੁਰਗਾਂ ਦਾ ਹੀ ਬੰਨਿਆ ਹੋਇਆ ਹੈ ਤੇ ਸਭ ਤੋਂ ਪਹਿਲਾਂ ਸਾਡੇ ਇੱਥੇ ਬਾਬਾ ਸ਼ੇਰ ਸਿੰਘ ਵਗੈਰਾ ਆਏ ਸੀ ਜੋ ਸਾਡੇ ਹੀ ਪਰਿਵਾਰ ਦੇ ਵਿੱਚੋਂ ਸੀ, ਉਹਨਾਂ ਨੇ ਮਤਲਬ ਇਹ ਬੰਨਿਆ ਤੇ ਬਾਕੀ ਸਿਰੇ ਸਾਡੇ ਸਭ ਤੋਂ ਉਦੋਂ ਬਾਅਦ ਬਾਬਾ ਅਮੀਰ ਸਿੰਘ, ਬਾਬਾ ਮੱਲ ਸਿੰਘ, ਬਾਬਾ ਸਾਹਿਬ ਸਿੰਘ, ਬਾਬਾ ਹਰੀ ਸਿੰਘ, ਬਾਬਾ ਲੀਕਲ ਸਿੰਘ, ਬਾਬਾ ਜੋਧਾ ਸਿੰਘ, ਸਾਡੇ ਪਿਤਾ ਸਰਦਾਰ ਭਾਗ ਸਿੰਘ, ਉਹਨਾਂ ਦੇ ਅਸੀਂ 4 ਲੜਕੇ ਹੈ ਤੇ 4 ਹੀ ਵਧੀਆ ਆਪਦਾ ਦੋਦੀ ਵਿਸੇ ਡੈਥ ਹੋ ਚੁੱਕੀ ਹੈ ਤੇ ਬਹੁਤ ਵਧੀਆ ਆਪਦਾ ਜੀਵਨ ਬਸਰ ਕਰ ਰਹੇ ਹਾਂ ਜੀ।
1: ਸਰੋਤਿਓ, ਇਹਨਾਂ ਬਜ਼ੁਰਗਾਂ ਤੋਂ ਸਾਨੂੰ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਹੈ, ਜਿਹੜੇ ਇੱਕ ਭਰੀ ਪੂਰੀ ਕਿਤਾਬ ਨੇ, ਜਿਵੇਂ ਅਸੀਂ ਇੱਕ ਕਿਤਾਬ ਨੂੰ ਪੜ੍ਹਦੇ ਹਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੇ ਉਹ ਸਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੀ ਹੈ। ਇਹ ਵੱਡੇ ਬਜ਼ੁਰਗ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਨਿਚੋੜ ਦੇ ਰੂਪ ਦੇ ਵਿੱਚ ਸਾਨੂੰ ਦੱਸਦੇ ਨੇ ਤੇ ਉਸ ਦੇ ਆਧਾਰ ਤੇ ਅਸੀਂ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ, ਸਾਨੂੰ ਜ਼ਰੂਰ ਇਹਨਾਂ ਬਜ਼ੁਰਗਾਂ ਦੀ ਸੰਗਤ ਦੇ ਵਿੱਚ ਬੈਠਣਾ ਚਾਹੀਦਾ ਹੈ, ਗੱਲਾਂ ਕਰਨੀਆਂ ਚਾਹੀਦੀਆਂ ਨੇ, ਨਾਲੇ ਤਾਂ ਇਹਨਾਂ ਬਜ਼ੁਰਗਾਂ ਦਾ ਮਨ ਹੌਲਾ ਹੁੰਦਾ ਤੇ ਨਾਲੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਸਾਡੇ ਜੀਵਨ ਦਾ ਰਾਹ ਹੈ ਜਿਹੜਾ ਉਹ ਬਹੁਤ ਸੌਖਾ ਹੁੰਦਾ।

0: ਸਰੋਤਿਓ ਪ੍ਰੋਗਰਾਮ ਮੇਰਾ ਪਿੰਡ ਚੱਲ ਰਿਹਾ ਪਿੰਡ ਸ਼ੇਰਗੜ੍ਹ ਜ਼ਿਲ੍ਹਾ ਬਠਿੰਡਾ ਤੋਂ ਅਤੇ ਇਸ ਪ੍ਰੋਗਰਾਮ ਨੂੰ ਰਿਕਾਰਡ ਕਰਦਿਆਂ ਇੱਕ ਬੜੇ ਹੀ ਸੁਚੱਜੀ ਦਿੱਖ ਵਾਲੇ ਅਤੇ ਪਹਿਨੇ ਪਚਰੇ ਸਰਦਾਰ ਨੌਜਵਾਨ ਮੇਰੇ ਸਾਹਮਣੇ ਨੇ ਜਿਨ੍ਹਾਂ ਦਾ ਚਿਹਰਾ ਦੇਖਣ ਦੇ ਵਿੱਚ ਹੀ ਪ੍ਰਭਾਵ ਪਾਉਂਦਾ ਅਤੇ ਦਿਲ ਕਰਦਾ ਕਿ ਇਹਨਾਂ ਨਾਲ ਗੱਲ ਕਰੀਏ ਕਿਉਂਕਿ ਜਿਹੜੇ ਵਿਅਕਤੀ ਦੇ ਅੰਦਰ ਕੁਛ ਵੱਖਰਾ ਹੁੰਦਾ ਨਾ ਉਹਦੇ ਚਿਹਰੇ 'ਤੇ ਚਮਕ ਵੀ ਵੱਖਰੀ ਹੁੰਦੀ ਹੈ। ਆਓ ਇਹਨਾਂ ਨਾਲ ਗੱਲਬਾਤ ਕਰੀਏ। ਬਾਈ ਜੀ ਕੀ ਨਾਮ ਹੈ ਆਪਣਾ?
1: ਮੇਰਾ ਨਾਮ ਹੈ ਜੀ ਜਗਸੀਰ ਸਿੰਘ ਸ਼ੇਰਗੜ੍ਹ।
0: ਜਗਸੀਰ ਸਿੰਘ ਜੀ ਕੀ ਕੰਮ ਕਾਰ ਕਰਦੇ ਹੋ ਆਪਦੇ ਜੀਵਨ ਦੇ ਵਿੱਚ?
1: ਮੈਂ ਅੱਜ ਦੇ ਸਮੇਂ ਦੇ ਵਿੱਚ ਜੀ ਸਮਾਜ ਸੇਵਾ ਕਰਦਾ। ਕੰਮ ਕਾਰ ਮੇਰਾ ਕੀਤਾ ਹੈਗਾ ਜੀ, ਮੈਂ ਇੱਕ ਟਰਾਂਸਪੋਰਟ ਦਾ ਕੰਮ ਕਰਦਾ, ਮੇਰੀਆਂ ਐਂਬੂਲੈਂਸਾਂ ਹੈਗੀਆਂ ਹਸਪਤਾਲਾਂ ਦੇ ਵਿੱਚ, ਇੱਕ ਨਾਲ ਸਾਡੀ ਲੈਬੋਰਟਰੀ ਵੀ ਹੈਗੀ ਹੈ, ਉੱਥੇ ਸਾਡੇ ਵਰਕਰ ਰੱਖੇ ਹੋਏ ਆ। ਪਰ ਮੈਂ ਜੋ ਆਪਦਾ ਅੱਜ ਦਾ ਸਮਾਂ ਬਿਤਾ ਰਿਹਾ ਆਪਦੀ ਜ਼ਿੰਦਗੀ ਦਾ, ਮੈਂ ਵੱਧ ਸਮਾਂ ਦੇ ਰਿਹਾ ਸਾਡੇ ਸਮਾਜ ਨੂੰ।
0: ਵੱਧ ਸਮਾਂ ਦੇ ਰਹੇ ਹੋ ਸਮਾਜ ਨੂੰ ਅਤੇ ਸਮਾਜ

0: ਨੂੰ ਬਹੁਤ ਹੀ ਚੰਗੀ ਗੱਲ ਹੈ। ਇਹ ਤਾਂ ਤੁਹਾਡੇ ਚਿਹਰੇ ਨੂੰ ਦੇਖਣ ਤੋਂ ਹੀ ਪਤਾ ਲੱਗਦਾ, ਕਿਉਂਕਿ ਜਿਹੜਾ ਵਿਅਕਤੀ ਕਿਸੇ ਚੰਗੇ ਕੰਮ ਦੇ ਵਿੱਚ ਹੁੰਦਾ ਉਹਦੀਆਂ ਅੱਖਾਂ ਦੇ ਵਿੱਚ ਚਮਕ ਹੁੰਦੀ ਹੈ। ਚਲੋ ਜਗਸੀਰ ਸਿੰਘ ਜੀ, ਸਮਾਜ ਸੇਵਾ ਬਾਰੇ ਵੀ ਗੱਲ ਕਰਾਂਗੇ, ਪਰ ਪਹਿਲਾਂ ਪਿੰਡ ਤੋਂ ਸ਼ੁਰੂ ਕਰਦੇ ਹਾਂ। ਜਗਸੀਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਨੇ ਆਪਣੇ ਪਿੰਡ ਸ਼ੇਰਗੜ੍ਹ ਦੇ ਬਾਰੇ 'ਚ?
1: ਮੇਰੀ ਪਿੰਡ ਦੀ ਮਿੱਟੀ ਮੈਨੂੰ ਬਹੁਤ ਪਿਆਰੀ ਲੱਗਦੀ ਹੈ।
0: ਵਾਹ ਜੀ,
1: ਮੇਰੇ ਪਿੰਡ ਦੇ ਟਿੱਬੇ ਮੈਨੂੰ ਅੱਜ ਵੀ ਯਾਦ ਆਉਂਦੇ ਆ, ਜਦੋਂ ਮਿੰਨਾ ਮਿੰਨਾ ਰੇਤਾ ਉੱਡ ਕੇ ਅਤੇ ਸਾਡੇ ਉੱਪਰ ਪੈਂਦਾ ਸੀ ਅਤੇ ਅਸੀਂ ਜਾ ਕੇ ਟਿੱਬਿਆਂ ਦੇ ਉੱਪਰ ਖੇਡਦੇ ਸੀਗੇ। ਮੈਂ ਆਪਦੀ ਜ਼ਿੰਦਗੀ ਦੇ ਵਿੱਚ 25 ਸਾਲ ਇੱਕ ਕੋਆਪਰੇਟ ਸੈਕਟਰ ਦੇ ਵਿੱਚ ਮੈਡੀਕਲ ਲਾਈਨ ਦੇ ਵਿੱਚ ਨੌਕਰੀ ਕੀਤੀ ਅਤੇ ਮੇਰਾ ਬਿਜ਼ਨਸ ਵੀ ਅੱਜ ਦੇ ਸਮੇਂ ਦੇ ਵਿੱਚ ਬਠਿੰਡੇ ਦੇ ਵਿੱਚ ਹੈ। ਪਰ ਮੈਂ ਆਪਣੀ ਮਿੱਟੀ ਨੂੰ, ਆਪਣੀ ਧਰਤੀ ਨੂੰ ਬੇਦਾਵਾ ਨਹੀਂ ਲਿਖਿਆ। ਮੈਂ ਅੱਜ ਵੀ ਉਸ ਮਿੱਟੀ ਦੇ ਨਾਲ ਜੁੜਿਆ ਹੋਇਆ ਅਤੇ ਅੱਜ ਨੌਕਰੀ ਛੱਡ ਕੇ ਫਿਰ ਮੈਂ ਅਸੀਂ ਉਸੇ ਟਿੱਬਿਆਂ ਦੇ ਵਿੱਚ ਮੈਂ ਆਪਦੀ ਜ਼ਿੰਦਗੀ ਨੂੰ ਬਿਤਾ ਰਿਹਾ।
0: ਜਗਸੀਰ ਸਿੰਘ ਜੀ, ਜਿਸ ਜਗ੍ਹਾ 'ਤੇ ਆਪਾਂ ਇਸ ਸਮੇਂ ਖੜ੍ਹੇ ਹਾਂ, ਅਤੇ ਇਹ ਇੱਕ ਦੇਸੀ ਬਾਗ ਵਰਗਾ ਮਾਹੌਲ ਹੈ। ਇੱਥੇ ਫਲਾਂ ਵਾਲੇ ਪੌਦੇ ਤਾਂ ਨਹੀਂ, ਪਰ ਉਹ ਪੁਰਾਣੇ ਪੰਜਾਬ ਦੇ ਉਹ ਪੌਦੇ ਜਿਨ੍ਹਾਂ ਨੂੰ, ਉਹ ਦਰਖਤ ਜਿਨ੍ਹਾਂ ਦੀ ਛਾਂ ਦੇਖਣ ਨੂੰ ਪੁਰਾਣੇ ਬਜ਼ੁਰਗ ਅੱਜ ਕੱਲ੍ਹ ਤਰਸਦੇ ਨੇ, ਨਵੀਂ ਪੀੜ੍ਹੀ ਨੂੰ ਤਾਂ ਮੈਨੂੰ ਲੱਗਦਾ ਪਤਾ ਹੀ ਨਹੀਂ। ਸਰੋਤਿਓ, ਸਾਡੇ ਆਸੇ ਪਾਸੇ ਪੁਰਾਣੀਆਂ ਟਾਹਲੀਆਂ, ਪੁਰਾਣੇ ਨਿੰਮ ਅਤੇ ਕਿੱਕਰਾਂ, ਪੁਰਾਣੇ ਰਵਾਇਤੀ ਬਹੁਤ ਸਾਰੇ ਦਰਖਤ ਨੇ। ਇਹ ਇੱਕ ਵੱਖਰੀ ਦਿੱਖ ਹੈ ਇਸ ਜਗ੍ਹਾ ਦੀ, ਤਾਂ ਇਸ ਸਮਾਜ ਸੇਵੀ ਸੱਜਣ ਤੋਂ ਇਹਦੇ ਬਾਰੇ ਵੀ ਜਾਣਕਾਰੀ ਲੈ ਲਈਏ।
1: ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ ਕਿ ਮੈਂ ਵਾਤਾਵਰਨ ਨੂੰ ਬਹੁਤ ਪਿਆਰ ਕਰਦਾ। ਇਹ ਜਿਹੜੀ ਜ਼ਮੀਨ ਹੈਗੀ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਜੰਗਲ ਲੱਗਿਆ ਹੋਇਆ ਹੈਗਾ, ਗੁਰਦੁਆਰਾ ਸਾਹਿਬ ਦੀ ਇੱਕ ਜ਼ਮੀਨ ਹੈਗੀ ਹੈ ਜਿਹੜੀ ਕੁਝ ਸਮਾਂ ਪਹਿਲਾਂ ਠੇਕੇ 'ਤੇ ਦਿੱਤੀ ਜਾਂਦੀ ਸੀ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼ਿੰਦਰ ਸਿੰਘ ਜੀ। ਇਹਨਾਂ ਨੂੰ ਮੈਂ ਇੱਕ ਬੇਨਤੀ ਕੀਤੀ, ਕੁਝ ਕਲੱਬਾਂ ਨੂੰ ਬੇਨਤੀ ਕੀਤੀ, ਪੰਚਾਇਤ ਨਾਹਰ ਸਿੰਘ ਸਰਪੰਚ ਦੀ ਉਦੋਂ ਪੰਚਾਇਤ ਸੀਗੀ, ਉਹਨਾਂ ਨੂੰ ਬੇਨਤੀ ਕੀਤੀ ਕਿ ਯਾਰ ਮੈਂ ਇੱਕ ਇੱਥੇ ਜੰਗਲ ਲਾਉਣਾ ਚਾਹੁੰਦਾ। ਤਾਂ ਇਹਨਾਂ ਨੇ ਮੈਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਗੁਰਦੁਆਰਾ ਕਮੇਟੀ ਨੇ। ਇਹ ਜ਼ਮੀਨ ਨੂੰ ਅਸੀਂ ਠੇਕੇ 'ਤੇ ਦੇਣਾ ਬੰਦ ਕੀਤਾ, ਤਾਂ ਇਹ ਤਕਰੀਬਨ 1 ਏਕੜ ਤੋਂ ਵੱਧ ਹੈ ਜਿੱਥੇ ਅਸੀਂ ਪੁਰਾਤਨ ਸਮੇਂ ਦੇ ਰੁੱਖ ਲਗਾ ਕੇ ਇਹ ਇੱਕ ਜੰਗਲ ਤਿਆਰ ਕੀਤਾ ਜੀ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਹੁਣ ਆ ਕਿਸ ਤਰੀਕੇ ਨਾਲ ਚਿੜੀਆਂ ਦੀ ਆਵਾਜ਼ ਆ ਰਹੀ ਹੈ
0: ਜੀ।
1: ਇੱਥੇ ਜਦੋਂ ਸੁਬਾਹ ਆਉਣੇ ਕੋਲਾਂ ਕੂਕਦੀਆਂ, ਕੋਲਾਂ ਦੀ ਪੁਰਾਣੀ, ਵੈਸੇ ਤਾਂ ਕੋਲਾਂ ਦੇ ਜਿਵੇਂ ਵਣ ਹੁੰਦੇ ਸੀ ਉਹ ਖਤਮ ਹੋ ਗਏ ਸੀ, ਪੀਲਾਂ ਖਤਮ ਹੋ ਗਈਆਂ ਸੀ, ਤਾਂ ਕੋਲਾਂ ਵੀ ਖਤਮ ਹੋ ਗਈਆਂ। ਮੇਰੇ ਨਗਰ ਦੇ ਵਿੱਚ ਦੁਬਾਰਾ ਫਿਰ ਕੋਲਾਂ ਆ ਰਹੀਆਂ ਅਤੇ ਸੁਬਾਹ ਜਦੋਂ ਆਵਾਜ਼ ਦਿੰਦੀਆਂ ਤਾਂ ਉਦੋਂ ਬੜੀ ਮਤਲਬ ਇੱਕ ਲਿਵ ਲੱਗ ਜਾਂਦੀ ਉਹਨਾਂ ਦੇ ਨਾਲ, ਜਿਸ ਤਰ੍ਹਾਂ ਪਹਿਲਾਂ ਮਤਲਬ ਵਜਾਉਂਦੇ ਸੀ ਨਾ ਸਰੰਗੀ ਢਾਡੀ
0: ਜੀ,
1: ਉਸ ਤਰੀਕੇ ਨਾਲ ਉਹਨਾਂ ਦੀ ਆਵਾਜ਼ ਦੇ ਵਿੱਚੋਂ ਇੱਕ ਮਿਠਾਸ ਮਿਲਦੀ ਹੈ ਜੀ। ਇਸ ਤੋਂ ਇਲਾਵਾ ਅਸੀਂ ਜਿਸ ਤਰ੍ਹਾਂ ਸਮਾਜ ਦੀ ਹੋਰ ਵੀ ਕੰਮ ਕਰਦੇ ਹਾਂ, ਮੇਰੇ ਨਗਰ ਦੇ ਵਿੱਚੋਂ ਇੱਥੋਂ 7 ਕਿਲੋਮੀਟਰ 8 ਕਿਲੋਮੀਟਰ ਇੱਕ ਹਸਪਤਾਲ ਪੈਂਦਾ ਬਠਿੰਡੇ ਦੇ ਵਿੱਚ, ਏਮਜ ਹਸਪਤਾਲ, ਜਿੱਥੇ ਪੰਜਾਬ, ਹਰਿਆਣਾ, ਯੂਪੀ, ਹਿਮਾਚਲ ਸਾਰੇ ਸਟੇਟਾਂ ਦੇ ਲੋਕ ਇੱਥੇ ਇਲਾਜ ਕਰਾਉਣ ਵਾਸਤੇ ਆਉਂਦੇ ਆ, ਕਿਉਂਕਿ ਬਹੁਤ ਵੱਡਾ ਹਸਪਤਾਲ ਹੈ। ਲੋਕਾਂ ਨੂੰ ਬੜੀ ਦਿੱਕਤ ਆਉਂਦੀ ਸੀ ਲੰਗਰ ਵਾਸਤੇ, ਰੋਟੀ ਪ੍ਰਸ਼ਾਦੇ ਵਾਸਤੇ, ਤਾਂ ਮੇਰੇ ਪਿੰਡ ਦੇ ਕਲੱਬ, ਗੁਰਦੁਆਰਾ ਕਮੇਟੀ, ਪੰਚਾਇਤ ਦੇ ਸਹਿਯੋਗ ਦੇ ਨਾਲ ਅਸੀਂ ਇੱਥੋਂ ਲੱਸੀ ਇਕੱਠੀ ਕਰਦੇ ਹਾਂ, ਦੁੱਧ ਇਕੱਠਾ ਕਰਦੇ ਹਾਂ, ਕਣਕ ਇਕੱਠੀ ਕਰਦੇ ਹਾਂ, ਅਤੇ ਉੱਥੇ ਲੋਕਾਂ ਦੇ ਲੰਗਰ ਦਾ ਵੀ ਅਸੀਂ ਇੱਥੇ ਬਹੁਤ ਵੱਡਾ ਅਸੀਂ ਪ੍ਰਬੰਧ ਕਰਦੇ ਹਾਂ। ਜਿਵੇਂ ਇੱਕ ਜੰਗਲ ਦੀ ਗੱਲ ਕੀਤੀ, ਇੱਕ ਜੰਗਲ ਨਹੀਂ ਹੈਗਾ, ਤੁਹਾਨੂੰ ਦਿਖਾਵਾਂਗੇ ਜਾ ਕੇ, ਅਸੀਂ ਵਾਟਰ ਵਰਕਸ ਦੇ ਵਿੱਚ ਵੀ ਅਸੀਂ ਇਸ ਤਰੀਕੇ ਨਾਲ ਜੰਗਲ ਤਿਆਰ ਕੀਤਾ ਹੈ। ਉੱਥੇ ਅਸੀਂ ਟਿੱਬੇ ਵੀ ਤਿਆਰ ਕੀਤੇ ਹੈਗੇ ਆ, ਜਿੱਥੇ ਬਿੱਲੀਆਂ, ਬਘਿਆੜ, ਜਿਵੇਂ ਪਹਿਲਾਂ ਵਾਲੇ ਆਪਣੇ ਜਿਹੜੇ ਜਾਨਵਰ ਸੀਗੇ ਉਹ ਚਿੜੀਆਂ ਉਹਦੇ ਵਿੱਚ ਮਤਲਬ ਖੁੱਡਾਂ ਬਣਾ ਕੇ ਰਹਿੰਦੀਆਂ ਸੀਗੀਆਂ, ਉਸ ਤਰੀਕੇ ਨਾਲ ਵੀ ਅਸੀਂ ਉਹ ਪੁਰਾਣਾ ਇਤਿਹਾਸ ਉੱਥੇ ਰੱਖਿਆ ਹੋਇਆ ਸੰਭਾਲ ਕੇ ਜੀ।
0: ਵਾਹ ਜੀ ਵਾਹ। ਜਗਸੀਰ ਸਿੰਘ ਜੀ, ਤੁਸੀਂ ਜਿਵੇਂ ਪੁਰਾਣਾ ਅਸੀਂ ਸੁਣਦੇ ਸੀ ਕਿ ਜੰਗਲ ਦੇ ਵਿੱਚ ਮੰਗਲ ਲਾ ਰੱਖਿਆ, ਇਹ ਛੋਟਾ ਜਿਹਾ ਪਿੰਡ ਬੜੀ ਇੱਕ ਵੱਖਰੀ ਦਿੱਖ ਰੱਖਦਾ ਅਤੇ ਨਕਸ਼ੇ ਦੇ ਉੱਪਰ ਚਮਕਦਾ ਪਿੰਡ ਕਹਿ ਸਕਦਾ ਮੈਂ, ਸ਼ੇਰਗੜ੍ਹ ਵਾਕਈ ਸ਼ੇਰਾਂ ਦਾ ਪਿੰਡ ਹੈ। ਅਤੇ ਤੁਸੀਂ ਕਿਹਾ ਕਿ ਤੁਸੀਂ ਸਮਾਜ ਸੇਵਾ ਦੇ ਵਿੱਚ ਦੱਸ ਵੀ ਰਹੇ ਹੋ ਤੁਸੀਂ ਆਪਣੀਆਂ ਪ੍ਰਾਪਤੀਆਂ, ਫਿਰ ਸਮਾਜ ਬਾਰੇ ਇੱਕ ਸਵਾਲ ਕਰ ਲਾਂ, ਕੀ ਸੋਚਦੇ ਹੋ ਸਮਾਜ ਬਾਰੇ? ਸਮਾਜ ਭੈੜਾ, ਸਮਾਜ ਚੰਗਾ, ਕਿਹੋ ਜਿਹਾ ਜਾਂ ਕਿਹੋ ਜਿਹਾ ਹੋਣਾ ਚਾਹੀਦਾ?
1: ਸਮਾਜ ਸਾਡਾ ਬਹੁਤ ਚੰਗਾ, ਸਾਡਾ ਇਤਿਹਾਸ ਬਹੁਤ ਚੰਗਾ, ਸਾਨੂੰ ਕੁਛ ਚੀਜ਼ਾਂ ਦੀ ਜ਼ਰੂਰਤ ਹੈ ਜੋ ਸਾਡਾ ਵਾਤਾਵਰਨ ਦੂਸ਼ਿਤ ਹੋ ਗਿਆ, ਜਿਵੇਂ ਕਿ ਨੇੜੇ ਤੇੜੇ ਬਹੁਤ ਰੈਡ ਕੈਟਾਗਰੀ ਦੀਆਂ ਫੈਕਟਰੀਆਂ ਲੱਗ ਰਹੀਆਂ, ਤਾਂ ਸਾਡੇ ਵਾਤਾਵਰਨ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਵਾਤਾਵਰਨ ਦੂਸ਼ਿਤ ਹੋ ਚੁੱਕਿਆ, ਪਾਣੀ ਸਾਡੇ ਗੰਧਲ ਚੁੱਕੇ ਹੈਗੇ ਹੈ, ਧਰਤੀ ਸਾਡੀ ਜ਼ਹਿਰੀਲੀ ਹੋ ਚੁੱਕੀ ਹੈਗੀ ਹੈ, ਲੋਕਾਂ ਨੂੰ ਕੈਂਸਰ ਹੋ ਰਿਹਾ, ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈਗੀ ਹੈ। ਸਾਡੀ ਨਵੀਂ ਪੀੜ੍ਹੀ ਨੂੰ ਸੰਭਾਲਣ ਵਾਸਤੇ ਸਾਨੂੰ ਪਹਿਲਾਂ ਵਾਤਾਵਰਨ ਸੰਭਾਲਣਾ ਬਹੁਤ ਜ਼ਰੂਰੀ ਹੈ।
0: ਨਵੀਂ ਪੀੜ੍ਹੀ ਨੂੰ ਸੰਭਾਲਣ ਵਾਸਤੇ ਵਾਤਾਵਰਨ ਨੂੰ ਸੰਭਾਲਣਾ ਜ਼ਰੂਰੀ ਹੈ, ਅਤੇ ਨਵੀਂ ਪੀੜ੍ਹੀ ਤਾਂ ਫੋਨ ਦੀਆਂ ਸਕਰੀਨਾਂ ਦੇ ਵਿੱਚ ਖੁੱਭੀ ਹੋਈ ਹੈ ਜਗਸੀਰ ਸਿੰਘ ਜੀ, ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ?
1: ਵੈਸੇ ਇਹ ਸਾਡੇ ਵਾਸਤੇ ਬਹੁਤ ਘਾਤਕ ਸਿੱਧ ਹੋਵੇਗਾ, ਇਹ ਬਹੁਤ ਵਧੀਆ ਇੱਕ ਪਲੇਟਫਾਰਮ ਸੀਗਾ ਜਿਹੜਾ ਇੱਕ ਮੋਬਾਈਲ ਦੇ ਜ਼ਰੀਏ ਅਸੀਂ ਕਿਸੇ ਨਾਲ ਵੀ ਸੰਬੰਧ ਬਣਾ ਸਕਦੇ ਸੀ। ਜਿਵੇਂ ਪਹਿਲਾਂ ਕੋਈ ਚਿੱਠੀਆਂ ਲਿਖਦੇ ਸੀਗੇ ਉਹ ਹਫ਼ਤਾ ਹਫ਼ਤਾ ਚਿੱਠੀ ਨਹੀਂ ਪਹੁੰਚਦੀ ਸੀ, ਹੁਣ ਫੋਨ ਕਰਦੇ ਹਾਂ ਨਾਲ ਦੀ ਨਾਲ ਅਗਲੇ ਕੋਲ ਆਪਣਾ ਸੁਨੇਹਾ ਪਹੁੰਚ ਜਾਂਦਾ ਹੈ, ਪਰ ਇਹਦੀ ਦੁਰਵਰਤੋਂ ਬਹੁਤ ਹੋ ਰਹੀ ਹੈਗੀ ਹੈ। AI ਆ ਗਈ, AI ਦੇ ਨਾਲ ਕਿਸੇ ਦੀ ਵੀ ਤੁਸੀਂ ਕਿਰਦਾਰ ਕੁਸ਼ੀ ਕਰ ਸਕਦੇ ਹੋ। ਇਸ ਤੋਂ ਅਸੀਂ ਆਪਦੇ ਬੱਚਿਆਂ ਨੂੰ ਬੇਨਤੀ ਕਰਦੇ ਹਾਂ ਕਿ ਯਾਰ ਮੋਬਾਈਲਾਂ ਤੋਂ ਦੂਰ ਰਹੋ, ਪਰ ਮੋਬਾਈਲਾਂ ਨਾਲ ਜੁੜਨਾ ਹੈ ਤਾਂ ਤੁਸੀਂ ਉਨਾ ਸਮਾਂ ਹੀ ਮੋਬਾਈਲਾਂ ਨੂੰ ਦਿਓ ਜਿੰਨਾ ਸਮਾਂ ਤੁਹਾਨੂੰ ਜ਼ਰੂਰਤ ਹੈ, ਕੋਈ ਪੜ੍ਹਾਈ ਲਈ ਜ਼ਰੂਰਤ ਹੈ ਜਾਂ ਹੋਰ ਕੰਮ ਲਈ ਤੁਹਾਨੂੰ ਜ਼ਰੂਰਤ ਹੈਗੀ ਹੈ, ਨਹੀਂ ਤਾਂ ਤੁਸੀਂ ਦੁਬਾਰਾ ਉਸ ਤਰੀਕੇ ਦੇ ਕਲਚਰ ਵਿੱਚ ਹੀ ਆਓ, ਸਾਡੇ ਟਿੱਬਿਆਂ 'ਤੇ ਜਾਓ, ਖੇਡ

0: ਨਹੀਂ ਹੈਗਾ ਅਤੇ ਜਿਹੜੇ ਸਾਡੇ ਉਹ ਸਾਹਮਣੇ ਸਾਡੇ ਪ੍ਰਧਾਨ ਜੀ ਫਿਰਦੇ ਆ ਸ਼ਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈਗੇ ਆ ਤਾਂ ਤਕਰੀਬਨ 6 ਫੁੱਟ ਤੋਂ ਉੱਚਾ ਕੱਦ ਹੈਗਾ ਤਾਂ ਸਰਪੰਚ ਸਾਹਿਬ ਵੀ 6 ਫੁੱਟ ਦੇ ਹੈਗੇ ਆ
1: ਸ਼ੇਰ ਵਰਗੇ ਲੱਗਦੇ
0: ਸ਼ੇਰ ਵਰਗੇ ਇਹਨਾਂ ਨੇ ਆਪਦੀ ਜਿਹੜਾ ਬਚਪਨ ਟਿੱਬਿਆਂ ਦੇ ਗੁਜ਼ਾਰਿਆ ਹੋਇਆ ਟਿੱਬਿਆਂ ਦੇ ਭੱਜਦੇ ਸੀ ਟਿੱਬਿਆਂ ਦੇ ਖੇਡਦੇ ਸੀਗੇ ਤਾਂ ਉਹ ਬਚਪਨ ਚੰਗਾ ਸੀ ਅੱਜ ਦਾ ਬਚਪਨ ਜੋ ਵਧੀਆ ਨਹੀਂ ਹੈਗਾ ਸਾਡੇ ਵਾਤਾਵਰਨ ਖਰਾਬ ਹੋਣ ਦੇ ਨਾਲ ਨਾਲ ਸਾਡਾ ਜਿਹੜਾ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਉਹ ਵੀ ਬਰਬਾਦ ਹੋ ਰਹੀ ਹੈ
1: ਜੀ। ਜਗਸੀਰ ਸਿੰਘ ਜੀ ਤੁਸੀਂ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਜੁੜੇ ਅਤੇ ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਿਆ, ਪਰਮਾਤਮਾ ਕਰੇ ਤੁਸੀਂ ਅੱਗੇ ਵੱਧਦੇ ਰਹੋ ਇਸ ਸਮਾਜ ਸੇਵਾ ਦੇ ਕੰਮ ਦੇ ਵਿੱਚ ਅਤੇ ਇਸ ਬੀਜ ਨੂੰ ਅੱਗੇ ਇੰਨਾ ਖਿਲਾਰ ਦਿਓ ਕਿ ਇਹ ਪੰਜਾਬ ਹੈ ਜਿਹੜਾ ਇਹ ਵਾਕਈ ਮੁੜ ਕੇ ਸੋਨੇ ਦੀ ਚਿੜੀ ਬਣ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਜੁੜਨ ਲਈ।
0: ਧੰਨਵਾਦ ਜੀ, ਬਹੁਤ ਬਹੁਤ।
1: ਸਰੋਤਿਓ, ਇੱਕ ਖਾਲਸਾ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਖਾਲਸਾ ਜੀ ਤੁਹਾਡਾ?
2: ਬਚਿੱਤਰ ਸਿੰਘ ਜੀ।
1: ਸਰਦਾਰ ਬਚਿੱਤਰ ਸਿੰਘ ਖਾਲਸਾ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕੀ ਕੰਮਕਾਰ ਕਰਦੇ ਹੋ ਤੁਸੀਂ, ਕਿਉਂਕਿ ਹੁਣ ਤੁਸੀਂ ਬਜ਼ੁਰਗ ਅਵਸਥਾ ਵੱਲ ਜਾ ਰਹੇ ਹੋ ਅਤੇ ਇਸ ਤੋਂ ਪਹਿਲਾਂ ਕੀ ਕੰਮਕਾਰ ਕਰਦੇ ਰਹੇ ਹੋ?
2: ਸਾਡੇ ਪਿੰਡ ਦੇ ਵਿੱਚ ਰੇਲਵੇ ਸਟੇਸ਼ਨ ਹੈਗਾ ਜੀ, ਉੱਥੇ ਮੈਂ ਨੌਕਰੀ 37 ਸਾਲ ਕਰੀ ਹੈ ਜੀ।
1: ਸੁਣਿਆ ਕਿ ਤੁਸੀਂ ਰੇਡੀਓ ਵੀ ਬਹੁਤ ਸੁਣਦੇ ਹੋ?
2: ਹਾਂਜੀ, ਰੇਡੀਓ ਬਹੁਤ ਸੁਣਦਾ ਜੀ ਮੈਂ, ਬਸ ਸੁਣਦਾ ਪੰਜਾਬੀ ਪ੍ਰੋਗਰਾਮ ਹੈ, ਹਿੰਦੀ ਮੈਂ ਘੱਟ ਸੁਣਦਾ ਜੀ।
1: ਠੀਕ ਹੈ ਜੀ, ਮਤਲਬ ਕਿ ਬਠਿੰਡਾ ਤੋਂ ਪ੍ਰਸਾਰਿਤ ਹੋਣ ਵਾਲੇ ਜਿਹੜੇ ਪ੍ਰੋਗਰਾਮ ਹੈ ਉਹ ਤੁਸੀਂ ਸਾਰੇ ਸੁਣਦੇ ਹੋ, ਫਿਰ ਕਿਹੜੇ ਕਿਹੜੇ ਪ੍ਰੋਗਰਾਮ ਤੁਹਾਨੂੰ ਬਚਿੱਤਰ ਸਿੰਘ ਜੀ ਵਧੀਆ ਲੱਗਦੇ ਆ?
2: ਇੱਕ ਤਾਂ ਸ਼ਾਮ ਸੁਹਾਣੀ ਵਧੀਆ ਲੱਗਦਾ ਜੀ, ਸ਼ਾਮ ਸੁਹਾਣੀ 'ਚ ਇੱਕ ਦੁਪਹਿਰੇ ਭੈਣਾਂ ਦਾ ਪ੍ਰੋਗਰਾਮ ਉਹ ਵੀ ਬਹੁਤ ਵਧੀਆ ਲੱਗਦਾ ਜੀ, ਇੱਕ ਤੜਕੇ 10 ਵਜੇ ਚੱਲਦਾ ਜੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਦੂਜੇ ਇੱਕ ਦਿਨ ਛੱਡ ਕੇ ਆਉਂਦਾ ਜੀ ਉਹ, ਅਤੇ ਉਹ ਵੀ ਮੈਂ ਸੁਣਦਾ ਹੁੰਦਾ ਜੀ।
1: ਅਤੇ ਸਾਡੇ ਪ੍ਰੋਗਰਾਮ ਜਦੋਂ ਤੁਸੀਂ ਇੰਨੇ ਲੰਬੇ ਸਮੇਂ ਤੋਂ ਸੁਣਦੇ ਹੋ ਤਾਂ ਅਸੀਂ ਸੁਝਾਅ ਜ਼ਰੂਰ ਮੰਗਣਾ ਚਾਹਾਂਗੇ, ਕਿਵੇਂ ਜੇ ਲੱਗਦੇ ਆ ਸਾਡੇ ਪ੍ਰੋਗਰਾਮ ਅਤੇ ਕੀ ਕਮੀਆਂ ਨੇ, ਕੀ ਸੁਝਾਅ ਦੇਣਾ ਚਾਹੁੰਦੇ ਹੋ?
2: ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਜੀ, ਬਹੁਤ ਜਿੰਨਾ ਨਿੰਦਣਯੋਗ ਨਹੀਂ ਹੈ, ਸਾਰੇ ਵਧੀਆ, A to Z ਵਧੀਆ ਜੀ, ਜਿੰਨੇ ਪੰਜਾਬੀ ਪ੍ਰੋਗਰਾਮ ਚੱਲਦੇ ਆ ਸਭ ਦਿਲ ਲਵਾ ਦਿੰਦੇ ਆ। ਸਾਡੇ ਬਲਜੀਤ ਸ਼ਰਮਾ ਜੀ ਹੈ ਅਤੇ ਬਹੁਤ ਚੰਗੇ ਪ੍ਰੋਗਰਾਮ ਆਉਂਦੇ ਆ ਅਤੇ ਉਹਨਾਂ ਦੇ ਪ੍ਰੋਗਰਾਮ ਵੀ ਅਸੀਂ ਸ਼ਰਮਾ ਜੀ ਦੇ ਬਹੁਤ ਧੰਨਵਾਦੀ ਹਾਂ, ਬਹੁਤ ਪ੍ਰੋਗਰਾਮ ਚੰਗੇ ਪੇਸ਼ ਕਰਦੇ।
1: ਅਤੇ ਕੋਈ ਸੁਝਾਅ ਦੇਣਾ ਚਾਹੁੰਦੇ ਹੋਵੋ, ਕਿਸੇ ਪ੍ਰੋਗਰਾਮ 'ਚ ਕੋਈ ਤਬਦੀਲੀ ਦੇਖਣਾ ਚਾਹੁੰਦੇ ਹੋ?
2: ਨਹੀਂ, ਸਭ ਕੋਈ ਨਿੰਦਣਯੋਗ ਨਹੀਂ ਹੈ, ਸਭ ਠੀਕ ਹੈ ਜੀ, ਵਧੀਆ ਪ੍ਰੋਗਰਾਮ ਚੱਲਦੇ ਆ, ਜੀ ਲਾ ਕੇ ਸੁਣਦੇ ਹਾਂ, ਵਧੀਆ ਟਾਈਮ ਪਾਸ ਹੋ ਜਾਂਦਾ ਜੀ, ਰੇਡੀਓ ਲਾ ਕੇ ਸੁਣਦੇ ਹਾਂ ਜਦੋਂ।

0: ਸਰੋਤਿਓ ਚੱਲਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਇਸ ਸਮੇਂ ਇੱਕ ਹੋਰ ਮੋਹਤਵਰ ਸ਼ਖਸੀਅਤ ਸਾਡੇ ਨਾਲ ਹੈ, ਸਰਦਾਰ ਨੱਥਾ ਸਿੰਘ। ਸਰਦਾਰ ਨੱਥਾ ਸਿੰਘ ਬਾਰੇ ਤੁਹਾਨੂੰ ਦੱਸਾਂ, ਇਹ ਵਿਲੱਖਣ ਸ਼ਖਸੀਅਤ ਨੇ। ਕਈ ਵਾਰ ਇਹ ਪਿੰਡ ਦੀ ਪੰਚਾਇਤ ਦੇ ਮੈਂਬਰ ਵੀ ਰਹਿ ਚੁੱਕੇ ਨੇ ਅਤੇ ਕਈ ਵਾਰ ਇਹ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਵੀ ਰਹਿ ਚੁੱਕੇ ਨੇ, ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਪਿੰਡ ਦੇ ਵਿੱਚ ਕੁਝ ਅਜਿਹੇ ਵਿਅਕਤੀ ਹੁੰਦੇ ਨੇ ਜਿਹੜੇ ਪਿੰਡ ਦੇ ਸਾਰੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ, ਪਿੰਡ ਦੇ ਸਾਂਝੇ ਵਿਅਕਤੀ ਹੁੰਦੇ ਨੇ। ਕੁਝ ਉਹੋ ਜਿਹੇ ਕਿਰਦਾਰ ਦੇ ਮਾਲਕ ਨੇ ਸਰਦਾਰ ਨੱਥਾ ਸਿੰਘ ਜੀ। ਸਰਦਾਰ ਨੱਥਾ ਸਿੰਘ ਜੀ, ਤੁਹਾਡਾ ਸਵਾਗਤ ਹੈ ਬਹੁਤ ਬਹੁਤ ਮੇਰਾ ਪਿੰਡ ਪ੍ਰੋਗਰਾਮ 'ਚ।
1: ਮਿਹਰਬਾਨੀ ਤੁਹਾਡੇ, ਤੁਸੀਂ ਸਾਡੇ ਪਿੰਡ ਦੇ ਵਿੱਚ ਰਿਕਾਰਡਿੰਗ ਕਰਨ ਵਾਸਤੇ ਆਏ ਹੋ ਜੀ। ਮੈਂ ਪਿੰਡ ਦੇ ਵਿਕਾਸ ਵਾਸਤੇ ਕੋਆਪਰੇਟਿਵ ਦਾ ਮੈਂਬਰ ਰਿਹਾ ਜੀ 3-4 ਵਾਰੀ ਜੀ, 1 ਵਾਰੀ ਕਲੱਬ ਦਾ ਪ੍ਰਧਾਨ ਰਿਹਾ ਜੀ ਮੈਂ, ਅਤੇ ਪੰਚਾਇਤ ਮੈਂਬਰ ਵੀ ਮੈਂ 2-3 ਵਾਰੀ ਰਿਹਾ ਜੀ। ਮੈਂ ਪਿੰਡ ਦੇ ਕੰਮਾਂ ਵਾਸਤੇ ਤੜਕੇ ਤੋਂ ਉੱਠ ਕੇ ਤਿਆਰ ਹੋ ਕੇ ਜੀ ਸੱਥ ਦੇ ਵਿਚਾਲੇ ਆ ਜਾਂਦਾ, ਜਿਹੜਾ ਮੈਨੂੰ ਬੰਦਾ ਕਹਿ ਦਿੰਦਾ ਮੇਰੇ ਨਾਲ ਚੱਲ, ਮੈਂ ਨਾਲ ਜਾਂਦਾ ਜੀ ਹਰ।
0: ਵਾਹ ਜੀ ਵਾਹ, ਇਹੋ ਜਿਹੇ ਹੀਰੇ ਬੰਦੇ ਵਿਰਲੇ ਵਿਰਲੇ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਮਿਲਦੇ ਨੇ, ਕਿਉਂਕਿ ਅੱਜ ਕੱਲ੍ਹ ਸਮਾਂ ਜਿਵੇਂ ਤੇਜ਼ ਹੋ ਗਿਆ, ਲੋਕ ਬੜੇ ਸਵਾਰਥੀ ਹੋ ਗਏ ਨੇ, ਦੂਸਰੇ ਦੀ ਗੱਲ ਸੁਣ ਕੇ ਕੋਈ ਰਾਜ਼ੀ ਨਹੀਂ, ਪਰ ਇਹੋ ਜਿਹੇ ਬੰਦਿਆਂ ਨੂੰ ਸਾਰਾ ਪਿੰਡ ਬਹੁਤ ਪਿਆਰ ਕਰਦਾ ਹੁੰਦਾ। ਕੀ ਕਹਿਣਾ ਚਾਹੋਗੇ ਆਪਣੇ ਪਿੰਡ ਬਾਰੇ?
1: ਪਿੰਡ ਸਾਡਾ ਜੀ ਬਹੁਤ ਹੀ ਚੰਗਾ, ਬਹੁਤ ਹੀ ਸਿਆਣਾ ਅਤੇ ਸਾਰਾ ਪਿੰਡ ਇਕੱਠਾ ਰਹਿੰਦਾ ਜੀ, ਅਤੇ ਮੈਨੂੰ ਤਾਂ ਬਾਹਲਾ ਚਾਹੁੰਦਾ ਜੀ ਸਾਡਾ ਪਿੰਡ।
0: ਜੋੜਨ ਵਾਲਿਆਂ ਕਰਕੇ ਹੀ ਪਿੰਡ ਚੰਗਾ ਹੁੰਦਾ ਨੱਥਾ ਸਿੰਘ ਜੀ। ਜਿੱਥੇ ਇਹੋ ਜਿਹੇ ਵਿਅਕਤੀ ਹੁੰਦੇ ਨੇ ਜਿਹੜੇ ਪਿੰਡ ਨੂੰ ਜੋੜ ਕੇ ਰੱਖਦੇ ਨੇ, ਉਹਨਾਂ ਨੂੰ ਪਿੰਡ ਚੰਗਾ ਹੀ ਲੱਗਦਾ ਹੁੰਦਾ ਅਤੇ ਪਿੰਡ ਨੂੰ ਉਹ ਵੀ ਚੰਗੇ ਲੱਗਦੇ ਹੁੰਦੇ ਆ। ਤੁਸੀਂ ਸੁਸਾਇਟੀ ਦੇ ਮੈਂਬਰ ਵੀ ਰਹੇ ਹੋ, ਪੰਚਾਇਤ ਮੈਂਬਰ ਵੀ ਰਹੇ ਹੋ, ਕੋਈ ਸੁਵਿਧਾਵਾਂ ਬਾਰੇ, ਸੁਸਾਇਟੀ ਦੀਆਂ ਬਾਰੇ, ਕਿਸਾਨੀ ਬਾਰੇ ਕੋਈ ਗੱਲ ਕਰਨਾ ਚਾਹੁੰਦੇ?
1: ਸਾਡੇ ਪਿੰਡ 'ਚ ਸੈਕਟਰੀ ਬਹੁਤ ਚੰਗਾ ਜੀ, ਸਾਡੇ ਪਿੰਡ 'ਚ ਇੰਨੀ ਰੇਹ ਅਤੇ ਸਪਰੇਅ ਆਉਂਦੀ ਹੈ ਜੀ, ਸਾਨੂੰ ਜਿਹੜਾ ਸੈਕਟਰੀ ਸਾਹਿਬ ਹੈ ਜੀ ਉਹ ਸਾਨੂੰ ਕਿਸੇ ਚੀਜ਼ ਦੀ ਘਾਟ ਆਉਣੀ ਨਹੀਂ ਦਿੰਦਾ ਜੀ।
0: ਜੀ ਸਰਦਾਰ ਨੱਥਾ ਸਿੰਘ ਜੀ,

0: ਤੁਸੀਂ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਸਾਡੇ ਨਾਲ ਜੁੜੇ ਅਤੇ ਇੱਕ ਵੱਖਰੀ ਸਾਂਝ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਕ ਵੱਖਰਾ ਸੁਨੇਹਾ ਤੁਹਾਡੇ ਕਿਰਦਾਰ ਰਾਹੀਂ ਸਾਡੇ ਸਰੋਤਿਆਂ ਤੱਕ ਪਹੁੰਚਿਆ ਕਿ ਜਿਹੜਾ ਵਿਅਕਤੀ ਦੂਜਿਆਂ ਦੇ ਕੰਮ ਆਉਂਦਾ ਲੋਕ ਉਸਦਾ ਆਦਰ ਜ਼ਰੂਰ ਕਰਦੇ ਹੈ। ਨੱਥਾ ਸਿੰਘ ਜੀ, ਤੁਸੀਂ ਸਾਡੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਜੁੜੇ ਅਤੇ ਤੁਹਾਡਾ ਇਸ ਲਈ ਬਹੁਤ ਬਹੁਤ ਧੰਨਵਾਦ।
1: ਮੈਂ ਹਰਜੀਤ ਸਿੰਘ ਮਾੜੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਸਾਡੇ ਪਿੰਡ ਦੇ ਵਿੱਚ ਅੱਜ ਪਹਿਲੀ ਵਾਰ ਰਿਕਾਰਡਿੰਗ ਕਰਨ ਵਾਸਤੇ ਆਇਆ ਜੀ।
0: ਸ਼ੁਕਰੀਆ ਜੀ। ਸਰੋਤਿਓ, ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ ਪਿੰਡ ਸ਼ੇਰਗੜ੍ਹ ਵਿਖੇ ਅਸੀਂ ਪਹੁੰਚੇ ਹੋਏ ਹਾਂ, ਜ਼ਿਲ੍ਹਾ ਬਠਿੰਡਾ ਦੇ ਵਿੱਚ, ਅਤੇ ਬੜਾ ਹੀ ਸੋਹਣਾ ਪਿੰਡ ਹੈ ਜਿੱਥੇ ਅਸੀਂ ਇਹਨਾਂ ਪਤਵੰਤਿਆਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਇਸ ਪਿੰਡ ਦੇ ਬਾਰੇ ਜਾਣਕਾਰੀ ਲੈ ਰਹੇ ਹਾਂ। ਇੱਕ ਪੁਰਾਣੇ ਬਜ਼ੁਰਗ ਬੇਬੇ ਜੀ ਇਸ ਸਮੇਂ ਮੇਰੇ ਨਾਲ ਨੇ, ਜਿਨ੍ਹਾਂ ਦੇ ਚਿਹਰੇ ਦੀਆਂ ਜਿਹੜੀਆਂ ਲਕੀਰਾਂ ਨੇ ਉਹਨਾਂ ਦੇ ਵਿੱਚ ਇਹ ਸਾਲਾਂ ਦਾ ਇਸ ਪਿੰਡ ਦਾ ਇਤਿਹਾਸ ਸਮੋਈ ਬੈਠੇ ਨੇ। ਇਹਨਾਂ ਨਾਲ ਗੱਲਬਾਤ ਕਰ ਲਈਏ। ਬੇਬੇ ਜੀ, ਕੀ ਨਾਮ ਹੈ ਤੁਹਾਡਾ?
2: ਅੰਗਰੇਜ਼ ਕੌਰ ਹੈ ਬੇਟੇ ਮੇਰਾ ਨਾਮ।
0: ਬੇਬੇ ਅੰਗਰੇਜ਼ ਕੌਰ ਜੀ, ਪਹਿਲਾਂ ਤਾਂ ਮੱਥਾ ਟੇਕਦਾ ਤੁਹਾਨੂੰ, ਅਤੇ ਮੈਨੂੰ ਇਹ ਦੱਸੋ ਕਿ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਸ ਪਿੰਡ ਦੇ ਵਿੱਚ ਵਿਆਹ ਕੇ ਆਇਆਂ ਨੂੰ?
2: 60 ਸਾਲ ਹੋ ਗਏ ਹੋਣਗੇ ਬੇਟੇ।
0: 60 ਸਾਲ ਤੁਹਾਨੂੰ ਇੱਥੇ ਵਿਆਹ ਕੇ ਆਇਆਂ ਨੂੰ ਹੋ ਗਿਆ, ਅਤੇ ਉਮਰ ਕਿੰਨੀ ਕੁ ਹੋ ਗਈ ਹੋਗੀ ਬੇਬੇ ਦੀ?
2: ਮੇਰੀ ਉਮਰ ਤਾਂ ਬੇਟੇ ਮੈਨੂੰ ਤਾਂ ਲੱਗਦਾ 80 ਸਾਲ ਦੀ ਹੋਊਗੀ।
0: ਕਿਹੜੀਆਂ ਕਿਹੜੀਆਂ ਗੱਲਾਂ ਯਾਦ ਨੇ ਉਹ ਪੁਰਾਣੇ ਸਮੇਂ ਦੀਆਂ?
2: ਸਾਰੀਆਂ ਹੀ ਯਾਦ ਹੈ ਪੁੱਤ ਮੇਰੇ ਤਾਂ। ਸਾਡੇ ਇੱਥੇ ਗੁਰਦੁਆਰਾ ਹੈ ਨਹੀਂ ਸੀ, ਵੇਖੋ ਅੱਜ ਤਰਵੈਣੀ ਬਣੀ ਪਈ ਹੈ। ਗੁਰਦੁਆਰਾ ਹੈ ਨਹੀਂ ਸੀ ਅਤੇ ਫੌਜੀ ਆਏ ਸਾਡੇ, ਉੱਥੇ ਪਿੱਪਲ ਹੁੰਦਾ ਸੀ ਉਹਦੇ ਹੇਠਾਂ, ਉਦੋਂ ਫੌਜੀ, ਹੁਣ ਤਾਂ ਭਾਲਿਆ ਨਹੀਂ ਉੱਥੇ ਸਮਾਨ ਥਿਆਉਂਦਾ, ਉਦੋਂ ਫੌਜੀ ਟਰੈਂਕਾਂ ਜਾਂ 'ਤੇ ਵੇਚਦੇ ਹੁੰਦੇ ਸੀ
0: ਜੀ।
2: ਇੱਕ ਸਾਡੇ ਪਿੰਡ ਦਾ ਬੰਦਾ ਪੱਖਾ ਲੈਣ ਆਇਆ ਬਜ਼ੁਰਗ, ਉਹਨੂੰ ਆਹਦੇ ਵੀ ਬਾਬਾ ਜੀ ਅਸੀਂ ਰੋਟੀ ਖਾਣੀ ਹੈ, ਗੁਰਦੁਆਰਾ ਕਿੱਥੇ ਹੈ
0: ਜੀ?
2: ਉਹ ਕਹਿੰਦਾ ਵੀ ਗੁਰਦੁਆਰਾ ਤਾਂ ਹੈ ਨਹੀਂ ਅਤੇ ਡੇਰਾ ਹੈ, ਡੇਰੇ ਜਾਵੜੋ ਐਂ ਫਿਰਨੀ ਪੈ ਜਾਓ। ਉਹ ਆਹਦੇ ਵੀ ਡੇਰੇ 'ਚ ਤਾਂ ਨਹੀਂ ਅਸੀਂ ਰੋਟੀ ਖਾਂਦੇ, ਤੁਹਾਡਾ ਕੋਈ ਪਿੰਡ ਹੈ ਇਹ? ਕੋਈ ਪੁੰਡ ਨਹੀਂ ਸਾਡਾ, ਮੇਰਾ ਚਾਚਾ ਜੀ ਸਰਪੰਚ ਬਣਿਆ, ਮੇਰਾ ਸਕਾ ਪਤਿਓਰਾ
0: ਜੀ।
2: ਉਹਨੂੰ ਆਖਣ ਲੱਗੇ ਵੀ ਉਦੋਂ ਵੋਟਾਂ ਪੈਂਦੀਆਂ ਸੀ, ਬੰਬਰ ਪਾਉਂਦੇ ਸੀ ਵੋਟਾਂ, ਸਰਪੰਚ ਤਾਂ ਬਣਦਾ ਸੀ, ਐਂ ਸਿੱਧੀਆਂ ਨਹੀਂ ਸੀ ਵੋਟਾਂ ਪੈਂਦੀਆਂ,
0: ਠੀਕ ਹੈ।
2: ਉਹਨੂੰ ਆਹਦੇ ਤਾਂ ਵੋਟਾਂ ਪਾਵਾਂਗੇ ਬੰਬਰਾਂ ਦੇ, ਦੋ ਚਾਰ ਵੀ ਆਪਣੇ ਗੁਰਦੁਆਰਾ ਚਾਹੀਦਾ। ਉਹ ਆਹਦਾ ਪਹਿਲਾਂ ਨੀਂਹ ਗੁਰਦੁਆਰੇ ਦੀ ਧਰੂੰ ਫਿਰ ਕੋਈ ਕੰਮ ਕਰੂੰ, ਪਹਿਲਾਂ ਉਹਨੇ ਨੀਂਹ ਗੁਰਦੁਆਰੇ ਦੀ ਧਰੀ ਹੈ
0: ਜੀ।
2: ਇਹ ਬਾਬਾ ਜੀ ਕੇ ਇਹ ਬਹੁੰਦੇ ਸੀ ਬਾਬਾ ਜੀ ਟੇਕ, ਆਹ ਜ਼ਮੀਨ ਉਹਨੇ ਵੀ ਕੋਈ ਪੰਜ ਤਿੰਨ ਨਹੀਂ ਕਰੀ,
0: ਠੀਕ ਹੈ ਜੀ।
2: ਉਹ ਆਹਦਾ ਵੀ ਤੁਸੀਂ ਗੁਰਦੁਆਰਾ ਬਣਨਾ ਚਾਹੀਦਾ ਤੇ ਮੈਂ ਛੱਡ ਦਿੰਦਾ, ਬੀਜਾ ਤਾਰਾ ਮੇਰਾ ਐਡਾ ਐਡਾ ਗਾਹ ਤਾਂ ਉਹਦਾ ਸਾਰਾ
0: ਜੀ,
2: ਉਹਨੇ ਕੋਈ ਮੱਥੇ ਵੱਟ ਨਹੀਂ ਪਾਇਆ।
0: ਤੇ ਬੇਬੇ, ਇੰਨੀ ਉਮਰ ਹੋ ਗਈ ਹੈ, ਤੁਸੀਂ ਬਹੁਤ ਜ਼ਿਆਦਾ ਬਦਲਦਾ ਇਸ ਪਿੰਡ ਨੂੰ ਦੇਖਿਆ ਹੋਊਗਾ, ਤੁਸੀਂ ਲੰਬਾ ਸਮਾਂ ਇਸ ਪਿੰਡ ਦੇ ਵਿੱਚ ਹੰਡਾਇਆ, ਰਹਿਣ ਸਹਿਣ ਦੀਆਂ ਤੇ ਖਾਣ ਪੀਣ ਦੀਆਂ ਕਿਹੜੀਆਂ ਤਬਦੀਲੀਆਂ ਦੇਖਦੇ ਹੋ? ਪੁਰਾਣੇ ਸਮੇਂ 'ਚ ਜਦੋਂ ਤੁਸੀਂ ਇੱਥੇ ਵਿਆਹ ਕੇ ਆਏ ਸੀ ਉਦੋਂ ਕਿਹੋ ਜਿਹਾ ਮਾਹੌਲ ਹੁੰਦਾ ਸੀ, ਇਸਤਰੀਆਂ ਦੇ ਕਿਹੋ ਜਿਹੇ ਪਹਿਰਾਵੇ ਹੁੰਦੇ ਸੀ, ਅੱਜ ਕੱਲ੍ਹ ਕਿਹੋ ਜਿਹੇ ਨੇ, ਉਦੋਂ ਦਾ ਖਾਣ ਪੀਣ ਕਿਹੋ ਜਿਹਾ ਸੀ ਅਤੇ ਹੁਣ ਦਾ ਖਾਣ ਪੀਣ ਕਿਹੋ ਜਿਹਾ?
2: ਹੁਣ ਤਾਂ ਬੇਟੇ ਅੱਗੇ ਤਾਂ ਜਦੋਂ ਸਾਡੇ ਆਨੰਦ ਕਾਰਜ ਹੋਏ ਸੀ ਕੋਈ ਪਤਾ ਨਹੀਂ ਸੀ ਮੈਨੂੰ ਇਹਦੇ ਜੱਗੇ ਦੇ ਡੈਡੀ ਦਾ ਵੀ ਕਿਹੋ ਜਿਹਾ ਹੈ ਕਿਹੋ ਜਿਹਾ ਨਹੀਂ, ਹੁਣ ਤਾਂ ਪਹਿਲਾਂ ਹੀ ਗੱਲਾਂ ਕਰਨ ਲੱਗ ਜਾਂਦੀਆਂ ਨਾ।
0: ਤੇ ਖਾਣ ਪੀਣ ਪਹਿਰਾਵਿਆਂ ਦੇ ਵਿੱਚ?
2: ਖਾਣ ਪੀਣ ਬੇਟੇ ਗੱਲ ਸੁਣ ਮੇਰੀ, ਉਦੋਂ ਤਾਂ ਬਾਜਰੇ ਦੀਆਂ ਰੋਟੀਆਂ ਹੁੰਦੀਆਂ ਸੀਗੀਆਂ, ਅੱਜ ਹੁਣ ਸਾਡੇ ਕੁੱਤੇ ਨਹੀਂ ਕਣਕਦੀਆਂ ਖਾਂਦੇ।
0: ਤੇ ਪਹਿਰਾਵੇ ਦੇ ਵਿੱਚ ਕੀ ਤਬਦੀਲੀ ਦੇਖ?
2: ਭਰਾਵਾ ਤਾਂ ਤੁਹਾਨੂੰ ਪਤਾ ਹੀ ਹੈ ਬੇਟੇ ਹੁਣ ਕਿਹੋ ਜਿਹਾ ਹੈ, ਵੀ ਸਾਡੇ ਬਾਰੇ ਕਿਹੋ ਜਿਹਾ ਸੀ ਤੇ ਤੁਹਾਡੇ ਬਾਰੇ ਕਿਹੋ ਜਿਹਾ ਹੁਣ। ਅਸੀਂ ਤਾਂ ਐਂ ਉਂਗਲ ਬਾਂਹ ਨਹੀਂ ਸੀ ਨੰਗੀ ਕਰਦੀਆਂ ਬੇਟੇ, ਉਦੋਂ ਤਾਂ ਖੂਹ ਤੋਂ ਉਹ ਛੱਪੜੀ ਤੋਂ ਪਾਣੀ ਭਰਦੇ ਸੀ, ਛੱਪੜੀ ਡੇਰੇ ਤੋਂ ਪਰੇ, ਉਹਦੇ ਵਿੱਚੋਂ ਐਂ ਗੋਡੇ ਤੇ ਤੌੜਾ ਧਰ ਲਿਆਉਂਦਾ ਤੇ ਚੱਕ ਕੇ, ਤੇ ਹੁਣ ਤਾਂ ਉਂਗਲ ਨਾਲ ਪਾਣੀ ਭਰਦੀਆਂ ਨਾ, ਆਹ ਉਂਗਲ ਕੰਮ ਕਰਦੀ ਹੈ, ਸਾਰੇ ਜਲੋ ਜਲ ਹੋ ਜਾਂਦੀ ਹੈ
0: ਜੀ
2: ਉਂਗਲ ਨਾਲ।
0: ਤੇ ਬੇਬੇ, ਤੰਦਰੁਸਤੀ ਦਾ ਰਾਜ ਕੀ ਹੈ? ਤੁਸੀਂ ਦੱਸਿਆ ਕਿ ਤੁਹਾਡੀ ਇੰਨੀ ਲੰਬੀ ਉਮਰ ਹੈ ਤੇ ਹਾਲੇ ਵੀ ਤੁਹਾਡਾ ਚਿਹਰਾ ਚਮਕਦਾ, ਨਾ ਕੋਈ ਐਨਕ ਲੱਗੀ ਹੈ, ਬੜੇ ਆਰਾਮ ਨਾਲ ਤੁਸੀਂ ਆਪਣੇ ਘਰ ਤੋਂ ਤੁਰ ਕੇ ਇੱਥੇ ਪ੍ਰੋਗਰਾਮ ਦੀ ਰਿਕਾਰਡਿੰਗ ਦੇ ਲਈ ਆਏ ਹੋ, ਤੇ ਮੈਂ ਜਾਣਨਾ ਚਾਹਾਂਗਾ ਵੀ ਕਿਹੜੀ ਖੁਰਾਕ ਖਾਂਦੀ ਹੈ ਬੇਬੇ, ਜਿਹੜਾ ਹਾਲੇ ਤੱਕ ਵੀ ਬੜਕਾ ਮਾਰ ਮਾਰ ਕੇ ਤੁਰਦੀ ਹੈ?
2: ਮੈਂ ਤਾਂ ਪੁੱਤ ਗੱਲ ਸੁਣੋ ਮੇਰੀ, ਮੈਂ ਤਾਂ ਅੰਮ੍ਰਿਤਧਾਰੀ ਬੁੜੀ ਹਾਂ, ਦੋ ਰੋਟੀਆਂ ਤੜਕੇ ਤੇ ਦੋ ਹੱਥ ਨੇ, ਸਬਜ਼ੀ ਇੰਨੀ ਕੁ ਪਾਉਣੀ ਹੈ ਤੇ ਮੈਂ ਕੰਮ ਵਾਧੂ ਕਰਦੀ ਹਾਂ, ਚੁੱਲ੍ਹੇ ਦਾ ਕੰਮ ਜ਼ਰੂਰ ਕਰਦੀ ਹਾਂ ਮੈਂ, ਤੇ ਆਪਦੇ ਬਹਿਗੀ ਤਾਂ ਲਾਗੇ ਲੱਗ ਜਾਣਗੇ, ਮੁਸ਼ਕ ਆਊਗਾ, ਤੁਰੀ ਫਿਰਦੀ ਹਾਂ ਮੈਂ, 5-7 ਗੇੜੇ ਤਾਂ ਦੁਕਾਨ ਤੇ ਲਾ ਕੇ ਆਉਂਦੀ ਹਾਂ, ਪਿੰਡ 'ਚ ਜਾਂਦੀ ਹਾਂ।
0: ਦੇਖੋ ਵੀ ਨੌਜਵਾਨ ਵੀਰੋ, ਸਰੋਤਿਓ, ਇਹ ਪੁਰਾਣੇ ਬਜ਼ੁਰਗ ਹੈ ਜਿਹੜੇ, ਇਹ ਸਾਨੂੰ ਕਿੰਨਾ ਹੌਸਲਾ ਦਿੰਦੇ ਨੇ, ਇੰਨੀ ਵੱਡੀ ਉਮਰ ਦੇ ਵਿੱਚ ਵੀ ਇਹ ਕੰਮ ਨੂੰ ਪਹਿਲ ਦਿੰਦੇ ਨੇ ਆਰਾਮ ਦੇ ਨਾਲੋਂ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਕੰਮ ਹੀ ਜੀਵਨ ਹੈ, ਅਤੇ ਜੇ ਅਸੀਂ ਹਰਕਤ ਕਰਾਂਗੇ, ਸਰੀਰ ਨੂੰ ਤੋਰਾ ਫੇਰਾ ਕਰਾਂਗੇ, ਸਰੀਰ ਤੋਂ ਮਿਹਨਤ ਨਾਲ ਕੰਮ ਲਵਾਂਗੇ, ਤਾਂ ਇਹ ਸਰੀਰ ਹੈ ਜਿਹੜਾ ਉਹ ਤੰਦਰੁਸਤ ਰਹੂਗਾ, ਨਹੀਂ ਤਾਂ ਬੇਬੇ ਨੇ ਦੱਸਿਆ ਹੀ ਹੈ ਕਿ ਬੈਠਿਆਂ ਦੇ ਵਿੱਚੋਂ ਤਾਂ ਸਰੀਰਾਂ 'ਚੋਂ ਵੀ ਮੁਸ਼ਕ ਆਉਣ ਲੱਗ ਜਾਂਦੀ ਹੈ। ਬੇਬੇ, ਅੱਜ ਦੇ ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਅਤੇ ਸਾਨੂੰ ਬੜੀਆਂ ਹੌਸਲੇ ਭਰੀਆਂ

0: ਦੱਸੀਆਂ, ਤੁਸੀਂ ਪੁਰਾਣੇ ਸਮੇਂ ਦੀਆਂ ਗੱਲਾਂ ਵੀ ਦੱਸੀਆਂ ਤੇ ਸਾਨੂੰ ਸੇਧ ਵੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਇੱਕ ਦੋਹਾ ਲਾ ਦੇ।
0: ਆ ਹਾ ਹਾ ਬੇਬੇ, ਤੁਸੀਂ ਤਾਂ ਮੇਰੇ ਮਨ ਦੀ ਗੱਲ ਬੁੱਝ ਲਈ। ਮੈਂ ਤਾਂ ਹਾਲੇ ਥੋੜਾ ਜਿਹਾ ਝਿਜਕਦਾ ਸੀ ਕਿ ਬੇਬੇ ਦੀ ਉਮਰ ਜ਼ਿਆਦਾ ਹੈ, ਮੈਂ ਬੇਬੇ ਨਾਲ ਹੋਰ ਕੀ ਗੱਲਾਂ ਕਰਾਂ। ਤੁਸੀਂ ਤਾਂ ਰੰਗ ਹੀ ਬੰਨਤਾ ਬੇਬੇ, ਸਰੋਤਿਓ ਖੁਦ ਹੀ ਇੱਕ ਦੋਹਾ ਸੁਣਾਉਣਾ ਚਾਹੁੰਦੇ ਆ, ਜਰੂਰ ਸੁਣਾਗੇ ਬੇਬੇ, ਲਾਓ।
1: ਤਨ ਖੂਹਾ ਤਨ ਡੋਲ ਕੀ,

0: ਵਾਹ ਜੀ ਵਾਹ, ਇੰਨੀ ਲੰਬੀ ਠੇਕ ਇੰਨੀ ਵੱਡੀ ਉਮਰ ਦੇ ਵਿੱਚ, ਬੜਾ ਹੀ ਹੌਸਲਾ ਦੇਣ ਵਾਲੀ ਹੈ ਤੇ ਰੌਂਗਟੇ ਖੜੇ ਕਰਨ ਵਾਲੀਆਂ ਇਹ ਗੱਲਾਂ ਨੇ। ਬੇਬੇ ਤੁਸੀਂ ਇੰਨੀ ਉੱਚੀ ਆਵਾਜ਼ ਦੇ ਵਿੱਚ ਇੰਨੀ ਗੜਕ ਦੇ ਨਾਲ ਸਾਨੂੰ ਇਹ ਦੋਹਾ ਸੁਣਾਇਆ ਤੇ ਆਪਣੇ ਪਿੰਡ ਸ਼ੇਰਗੜ੍ਹ ਦਾ ਗੁਣਗਾਨ ਕੀਤਾ, ਬਹੁਤ ਬਹੁਤ ਧੰਨਵਾਦ ਤੁਹਾਡਾ।
1: ਬੇਟੇ ਹੁਣ ਮੈਂ ਜਾਣੀ ਆ ਫਿਰ, ਹੁਣ ਨਾ ਮੇਰੀ ਨੂੰਹ ਢਿੱਲੀ ਹੋਈ ਪਈ ਆ, ਉਹਦੀ ਵੀ ਸਾਰ ਲੈਣੀ ਮਾੜੀ ਮੋਟੀ।
0: ਠੀਕ ਹੈ ਬੇਬੇ, ਬਹੁਤ ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਸਰੋਤਿਓ, ਮੈਂ ਵੀ ਤੁਹਾਡੇ ਤੋਂ ਇਜਾਜ਼ਤ ਚਾਹੂੰਗਾ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ। ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਜੁੜਨ ਲਈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ੋਰਲੀਆਂ ਦੇ ਦੌਰਾਨ ਸਿਲਸਿਲਾ ਮੇਰਾ ਪਿੰਡ, ਪਿੰਡ ਸ਼ੇਰਗੜ੍ਹ ਜ਼ਿਲ੍ਹਾ ਬਠਿੰਡਾ ਤੋਂ ਮੇਜ਼ਬਾਨ ਸਨ ਹਰਜੀਤ ਸਿੰਘ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ ਹੈ 2:59 ਤੇ 24 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਤੇ ਜਿਸ ਤਹਿਤ ਤੁਸੀਂ ਵਿਵਿਧ ਭਾਰਤੀ ਦੇ ਵੱਖ ਵੱਖ ਸਿਲਸਿਲੇ ਸੁਣੋਗੇ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 5:18। ਪੇਸ਼ ਹੈ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਆਵਾਜ਼ ਦੀ ਦੁਨੀਆ ਦੇ ਦੋਸਤੋ ਨਮਸਕਾਰ, ਤੁਹਾਡਾ ਦੋਸਤ ਲਵਲੀਨ ਸਚਦੇਵਾ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅੱਜ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋ ਸਿਲਸਿਲਾ ਬਾਤਾਂ ਪੁਰਾਣੇ ਪੰਜਾਬ ਦੀਆਂ। ਵਿਸ਼ਾ ਹੈ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ, ਭਾਗ ਤੀਜਾ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ।

ਇਹ ਸਿਰਾਂ ਦੇ ਤਾਜ, ਸਾਹਾਂ ਤੋਂ ਵੀ ਵੱਧ ਕੀਮਤੀ ਤੇ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਬੁੱਧੀਜੀਵੀ ਸਤਿਕਾਰ ਤੇ ਦੋਸਤੋ, ਬਾਤਾਂ ਪੁਰਾਣੇ ਪੰਜਾਬ ਦੀਆਂ। ਜੀ ਹਾਂ ਦੋਸਤੋ, ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਹਮੇਸ਼ਾ ਆਪ ਜੀ ਦੀ ਖਿਦਮਤ ਦੇ ਵਿੱਚ ਹਾਜ਼ਰ ਰਹਿੰਦਾ ਹੈ। ਤੇ ਦੋਸਤੋ, ਅੱਜ ਆਪ ਜੀ ਦਾ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੇ ਨਾਲ ਅੱਜ ਇੱਕ ਵਿਸ਼ੇਸ਼ ਰੇਡੀਓ ਸੀਰੀਜ਼ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਮੇਰੀ ਸਤਿਕਾਰਿਤ ਵੀਰ ਸਤਪਾਲ ਬਰਾੜ ਜੀ, ਮੈਡਮ ਮਮਤਾ ਅਰੋੜਾ ਜੀ। ਆਪ ਜੀ ਦੀ ਖਿਦਮਤ ਦੇ ਵਿੱਚ ਇਸ ਵਿਸ਼ੇਸ਼ ਰੇਡੀਓ ਸੀਰੀਜ਼ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਾਂ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ।

ਇਸ ਵਿਛੋੜੇ ਦਾ ਉਸ ਵਿਅਕਤੀ ਤੋਂ ਵੱਖਰਾ ਵਜੂਦ ਹੈ ਜੋ ਵਿਛੋੜੇ ਵਿੱਚ ਹੈ। ਕੁਝ ਥਾਵਾਂ ਤੇ ਵਿਛੋੜਾ ਆਪਣੇ ਆਪ ਵਿੱਚ ਮਹਾਨ ਹੁੰਦਾ ਏ, ਜਦੋਂ ਕਿ ਹੋਰ ਥਾਵਾਂ ਤੇ ਇਹ ਪ੍ਰੇਮੀ ਲਈ ਮਹਾਨਤਾ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰਦਾ ਪ੍ਰਤੀਤ ਹੁੰਦਾ ਏ। ਸਰੋਤਿਓ, ਕੁਝ ਥਾਵਾਂ ਤੇ ਵਿਛੋੜਾ ਜ਼ਖਮ ਵਿੱਚ ਇੱਕ ਕੀੜਾ ਬਣ ਜਾਂਦਾ ਏ ਅਤੇ ਪ੍ਰੇਮੀ ਨੂੰ ਗੰਭੀਰ ਦਰਦ ਦਿੰਦਾ ਏ, ਜਦੋਂ ਕਿ ਹੋਰ ਥਾਵਾਂ ਤੇ ਇਹ ਵਿਛੋੜਾ ਆਪਣੇ ਆਪ ਵਿੱਚ ਇੱਕ ਰਾਜਾ ਏ।

0: ਲਵੇ ਮੁੰਦਰਾ ਪਾ ਕੇ ਸੋਹਣਿਆ ਇੱਕ ਵਾਰੀ ਫੇਰਾ ਪਾ ਜਾਵੇ ਲੁੱਟੀ ਹੀਰ ਵੇ ਗਮਾਨ ਆ ਮਿਲ ਮੇਰੇ ਆਰਾਂਜਣਾ ਲੁੱਟੀ ਹੀਰ ਵੇ ਗਮਾਨ।
1: ਸ਼ਿਵ ਨੇ ਆਪਣੀ ਇੱਕ ਕਵਿਤਾ ਮੈਥੋਂ ਮੇਰਾ ਬਿਰਹਾ ਵੱਡਾ ਵੀ ਲਿਖੀ, ਜਿਸ ਦਾ ਅਰਥ ਹੈ ਮੇਰਾ ਵਿਛੋੜਾ ਮੇਰੇ ਤੋਂ ਵੱਡਾ ਏ। ਦੋਸਤੋ, ਇਸ ਸੰਦਰਭ ਦੇ ਵਿੱਚ ਸ਼ਿਵ ਦੀ ਇੱਕ ਕਵਿਤਾ ਬਿਰਹਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਲੋਕ ਪ੍ਰਭੂ ਦੀ ਪੂਜਾ ਕਰਦੇ ਨੇ, ਮੈਂ ਤੁਹਾਡਾ ਬਿਰਹਾ ਹਾਂ। ਅਸੀਂ ਹੱਜ ਦੇ 100 ਮੱਕੇ ਵਾਲੇ ਹਾਂ, ਅਸੀਂ ਤੁਹਾਡਾ ਬਿਰਹਾ ਹਾਂ। ਦੋਸਤੋ, ਸ਼ਿਵ ਕਹਿੰਦਾ ਏ, ਮੈਂ ਕਿਸ ਲਈ ਸੂਰਜ ਬਣਿਆ, ਕਿਸ ਲਈ ਚਮਕਿਆ, ਤੇਰਾ ਵਿਛੋੜਾ ਮੈਨੂੰ ਕਿੱਥੇ ਲੈ ਆਇਆ। ਮੇਰੇ ਪਿੱਛੇ ਮੇਰਾ ਪਰਛਾਵਾਂ ਏ, ਤੇ ਮੇਰੇ ਅੱਗੇ ਮੇਰਾ ਹਨੇਰਾ ਏ। ਮੈਨੂੰ ਉਮੀਦ ਹੈ ਕਿ ਇਸ ਔਖੇ ਸਮੇਂ ਵਿੱਚ ਤੁਹਾਡਾ ਵਿਛੋੜਾ ਮੇਰਾ ਪਿੱਛਾ ਨਹੀਂ ਛੱਡੇਗਾ। ਇਹ ਕਵਿਤਾ ਦੋਸਤੋ ਵਿਛੋੜੇ ਦੇ ਕਈ ਰੂਪਾਂ ਨੂੰ ਕੈਦ ਕਰਦੀ ਹੈ ਤੇ ਸ਼ਿਵ ਨੂੰ ਬਿਰਹਾ ਦਾ ਸੁਲਤਾਨ ਕਹਿਣ ਲਈ

ਨੂੰ ਅਕਸਾਉਂਦੀ ਹੈ। ਸ਼ਾਇਦ ਇਹ ਉਪਨਾਮ ਉਸ ਦੀ ਆਪਣੀ ਕਵਿਤਾ ਬਿਰਹਾ ਤੋਂ ਲਿਆ ਗਿਆ ਏ, ਜੋ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਜਿਸ ਤਾਣੇ ਬਿਰਹਾ ਨਾ ਉਪਜੇ, ਸੋ ਤਣ ਜਾਣ ਮਸਾਣ, ਸੋ ਤਣ ਜਾਣ ਮਸਾਣ।

ਦੋਸਤੋ, ਸ਼ਿਵ ਦਾ ਰਚਨਾਤਮਕ ਕੈਰੀਅਰ ਸਿਰਫ 17 ਸਾਲਾਂ ਦਾ ਏ, ਪਰ ਜਦੋਂ ਅਸੀਂ ਉਸ ਦੇ ਕੰਮ ਦੀ ਵਿਸਥਾਰ ਨਾਲ ਜਾਂਚ ਕਰਦੇ ਹਾਂ ਤਾਂ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਹਨਾਂ ਵਿੱਚੋਂ ਹਰੇਕ ਰਚਨਾ ਨੂੰ ਲਿਖਣ ਲਈ ਜੀਵਨ ਭਰ ਲੱਗਿਆ। ਉਦਾਹਰਨ ਦੇ ਤੌਰ ਤੇ ਲੂਣਾ। ਦੋਸਤੋ, ਲੂਣਾ ਇੱਕ ਮਹਾਂਕਾਵ ਹੈ ਜਿਸ ਵਿੱਚ ਸ਼ਿਵ ਲੂਣਾ ਦੀ ਕਹਾਣੀ ਬਿਆਨ ਕਰਦੇ ਨੇ। ਸ਼ਿਵ ਲੂਣਾ ਦੇ ਮਨੁੱਖੀ ਅਤੇ ਰੋਮਾਂਟਿਕ ਪੱਖ ਨੂੰ ਸਾਹਮਣੇ ਲਿਆਉਂਦੇ ਨੇ, ਜਿਸ ਨੂੰ ਅਕਸਰ ਇੱਕ ਨਕਾਰਾਤਮਕ ਪਾਤਰ ਵਜੋਂ ਦਰਸਾਇਆ ਜਾਂਦਾ ਹੈ।

ਦੋਸਤੋ ਸ਼ਿਵ ਨੂੰ ਲੂਣਾ ਲਈ ਸਾਹਿਤਕ ਅਕਾਦਮੀ ਪੁਰਸਕਾਰ ਵੀ ਦਿੱਤਾ ਗਿਆ। ਅੱਜ ਤੱਕ ਸ਼ਿਵ ਸਾਹਿਤ ਅਕਾਦਮੀ ਪੁਰਸਕਾਰ

ਪੁਰਸਕਾਰ ਪ੍ਰਾਪਤ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਪ੍ਰਾਪਤ ਕਰਤਾ ਨੇ, ਜਿਨ੍ਹਾਂ ਨੂੰ 32 ਸਾਲ ਦੀ ਉਮਰ ਵਿੱਚ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜਦੋਂ ਅਰੁਣਾ ਬਟਾਲਵੀ ਸ਼ਿਵ ਬਟਾਲਵੀ ਜੀ ਦੀ ਪਤਨੀ ਨੇ ਸੰਪਾਦਕ ਵਜੋਂ ਸ਼ਿਵ ਦੀ ਕਵਿਤਾ ਦਾ ਦੂਜਾ ਸੰਸਕਰਣ ਤਿਆਰ ਕੀਤਾ ਤਾਂ ਡਾਕਟਰ ਹਰਚਰਨ ਸਿੰਘ ਨੇ ਆਪਣੇ ਲੇਖ ਵਿੱਚ ਇੱਕ ਮਹੱਤਵਪੂਰਨ ਟਿੱਪਣੀ ਕੀਤੀ। ਉਹ ਲਿਖਦੇ ਨੇ ਕਿ ਸ਼ਿਵ ਜਨਤਾ ਦਾ ਕਵੀ ਹੈ, ਉਸਨੇ ਲੱਖਾਂ ਪੰਜਾਬੀਆਂ ਲਈ ਲਿਖਿਆ, ਉਸਨੇ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਕਿਸੇ ਦੇ ਨਕਾਰਾਤਮਕ ਪ੍ਰਭਾਵ ਨੂੰ ਸਵੀਕਾਰ ਕਰਕੇ ਮਾਨਸਿਕ ਕਲਾਬਾਜ਼ੀਆਂ ਨਹੀਂ ਕੀਤੀਆਂ, ਸਗੋਂ ਜ਼ਿੰਦਗੀ ਦੇ ਸਦੀਵੀ ਦੁੱਖਾਂ ਬਾਰੇ ਗਾਇਆ।

ਦੋਸਤੋ ਸ਼ਿਵ ਸੱਚਮੁੱਚ ਜਨਤਾ ਦਾ ਕਵੀ ਹੈ। ਉਸ ਦੀ ਕਵਿਤਾ ਹੁਣ ਲੋਕ ਗੀਤ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ ਅਤੇ ਇਹ ਉਸਦੇ ਜਨਤਾ ਦੇ ਕਵੀ ਹੋਣ ਦਾ ਸਭ ਤੋਂ ਮਜ਼ਬੂਤ ਪਹਿਲੂ ਹੈ, ਮਜ਼ਬੂਤ ਦਲੀਲ ਹੈ। ਮੈਂ ਕੰਡਿਆਲੀ ਥੋਰਵੇ ਸੱਜਣਾ ਇੱਕ ਮੇਰੀ ਅੱਖ ਕਾਸ਼ਨੀ ਵਰਗੇ ਗੀਤ ਦੋਸਤੋ ਅੱਜ ਵੀ ਪੰਜਾਬ ਦੇ ਮਾਹੌਲ ਵਿੱਚ ਰਮਦੇ ਨੇ।

ਦੋਸਤੋ, ਆਪ ਜੀ ਦੇ ਨਾਲ ਸ਼ਿਵ ਦੀਆਂ ਮਸ਼ਹੂਰ ਕਵਿਤਾਵਾਂ ਦੀ ਵੀ ਸਾਂਝ ਪਾਉਣ ਲੱਗੇ ਆ। ਆਹ ਸ਼ਿਵ, ਲੋਕਾਂ ਮੇਰੇ ਗੀਤ ਸੁਣ ਲਏ, ਲੋਕਾਂ ਮੇਰੇ ਗੀਤ ਸੁਣ ਲਏ, ਮੇਰਾ ਦੁੱਖ ਨਾ ਕਿਸੇ ਨੇ ਜਾਣਿਆ। ਲੱਖਾਂ ਮੇਰੇ ਸੀਸ ਚੁੰਮ ਗਏ, ਲੱਖਾਂ ਮੇਰੇ ਸੀਸ ਚੁੰਮ ਗਏ, ਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ, ਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ। ਅੱਜ ਇਸ ਮੁੱਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਵਾਂ, ਅੱਜ ਇਸ ਮੁੱਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਵਾਂ। ਕਬਰਾਂ ਉਡੀਕਦੀਆਂ, ਕਬਰਾਂ ਉਡੀਕਦੀਆਂ, ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ, ਕਬਰਾਂ ਉਡੀਕਦੀਆਂ, ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ। ਸਿਖਰ ਦੁਪਹਿਰ ਸਿਰ ਤੇ ਮੇਰਾ ਢਾਲੇ ਚੱਲਿਆ ਪਰਛਾਵਾਂ, ਮੇਰਾ ਢਾਲੇ ਚੱਲਿਆ ਪਰਛਾਵਾਂ।

ਬਣੇ ਰੁੱਤੇ ਮਰਨਾ, ਮੁੜ ਜਾਣਾ ਅਸਾਂ ਭਰੇ ਪਰਾਏ, ਹਿਜਰ ਤੇਰੇ ਦੀ ਕਰ ਪਰਕਰਮਾ, ਅਸਾਂ ਤਾਂ ਜੋ ਬਣੇ ਰੁੱਤੇ ਮਰਨਾ। ਜੋ ਬਣੇ ਰੁੱਤੇ ਜੋ ਵੀ ਮਰਦਾ, ਜੋ ਬਣੇ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ, ਜੋ ਬਣ ਰੁੱਤੇ ਆਸ਼ਿਕ ਮਰਦੇ, ਜੋ ਬਣ ਰੁੱਤੇ ਆਸ਼ਿਕ ਮਰਦੇ, ਜਾਂ ਕੋਈ ਕਰਮਾਂ ਵਾਲਾ, ਜਾਂ ਉਹ ਮਰਨ ਕੇ ਜਿਨ੍ਹਾਂ ਲਿਖਾਏ, ਜਾਂ ਉਹ ਮਰਨ ਕੇ ਜਿਨ੍ਹਾਂ ਲਿਖਾਏ, ਹਿਜਰ ਧੁਰੋਂ ਵਿੱਚ ਕਰਮਾਂ, ਹਿਜਰ ਤੁਹਾਡਾ ਅਸਾਂ ਮੁਬਾਰਕ, ਹਿਜਰ ਤੁਹਾਡਾ ਅਸਾਂ।

ਮੁਬਾਰਕ ਨਾਲ ਬਹਿਸ਼ਤੀ ਖੜਨਾ, ਅਸਾਂ ਤਾਂ ਜੋਬਣ ਰੁੱਤੇ ਮਰਨਾ, ਅਸਾਂ ਤਾਂ ਜੋਬਣ ਰੁੱਤੇ ਮਰਨਾ।

ਦੋਸਤੋ ਸ਼ਿਵ 1972 ਵਿੱਚ ਗੁਰਪਾਲਪੁਰੀ ਦੇ ਸੱਦੇ ਤੇ ਇੰਗਲੈਂਡ ਗਏ। ਉੱਥੇ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲਣ ਆਏ ਸਨ ਅਤੇ ਸਾਰੀ ਰਾਤ ਸ਼ਰਾਬ ਪੀਣ ਦੀਆਂ ਰਸਮਾਂ ਚੱਲਦੀਆਂ ਰਹਿੰਦੀਆਂ ਸਨ। ਉਹ ਬਹੁਤ ਘੱਟ ਸੌਂਦਾ ਸੀ ਅਤੇ ਜਾਗਣ ਤੇ ਸ਼ਰਾਬ ਪੀਣੀ ਮੁੜ ਸ਼ੁਰੂ ਹੋ ਜਾਂਦਾ। ਬੀਬੀਸੀ ਨਾਲ ਉਸਦਾ ਮਸ਼ਹੂਰ ਇੰਟਰਵਿਊ ਵੀ ਇੰਗਲੈਂਡ ਦੀ ਇਸ ਯਾਤਰਾ ਦੌਰਾਨ ਹੋਇਆ ਸੀ। ਜਦੋਂ ਸ਼ਿਵ ਇੰਗਲੈਂਡ ਤੋਂ ਵਾਪਸ ਆਇਆ ਤਾਂ ਬਹੁਤ ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਦੀ ਸਿਹਤ ਕਾਫੀ ਵਿਗੜ ਗਈ ਸੀ। ਇਲਾਜ ਕਾਰਨ ਉਸਦੇ

ਪਰਿਵਾਰ ਦੀਆਂ ਵਿੱਤੀ ਮੁਸ਼ਕਲਾਂ ਕਾਰਨ ਉਹ ਗੁਰਦਾਸਪੁਰ ਦੇ ਮੰਗਿਆਲ ਵਿੱਚ ਆਪਣੇ ਸਹੁਰੇ ਘਰ ਚਲਾ ਗਿਆ। ਉਸ ਦੀ ਸਿਹਤ ਲਗਾਤਾਰ ਵਿਗੜਦੀ ਰਹੀ ਤੇ ਅੰਤ ਵਿੱਚ 6 ਮਈ 1973 ਨੂੰ 36 ਸਾਲ ਦੀ ਉਮਰ ਵਿੱਚ ਉਸ ਦਾ ਦੇਹਾਂਤ ਹੋ ਗਿਆ। ਚੰਡੀਗੜ੍ਹੋਂ ਸ਼ਿਵ ਕੁਮਾਰ ਬਟਾਲੇ ਚਲਾ ਗਿਆ ਸੀ।

ਬਟਾਲੇ ਤੋਂ ਆਪਣੇ ਸਹੁਰੇ ਮੰਗਿਆਲ ਤੇ ਉਸ ਤੋਂ ਅੱਗੇ ਕਿੱਥੇ ਗਿਆ, ਕਿਸੇ ਨੂੰ ਕੋਈ ਇਲਮ ਨਹੀਂ। ਪਰ ਹਾਸੇ ਠੱਠੇ ਦੀ ਉਸਦੀ ਆਦਤ ਅੰਤ ਤੱਕ ਕਾਇਮ ਰਹੀ। ਵਿਦਾਇਗੀ ਵਾਲੀ ਰਾਤ ਆਪਣੀ ਪਤਨੀ ਅਰੁਣਾ ਨੂੰ ਸੱਦ ਕੇ ਕਹਿਣ ਲੱਗਾ, ਕੋਈ ਦਵਾਈ ਤਾਂ ਨਹੀਂ ਬਚੀ ਪਈ? ਨਹੀਂ, ਪਿਛਲੀ ਖਤਮ ਹੈ, ਕੱਲ ਹੋਰ ਲੈਣ ਜਾਣਾ ਹੈ। ਕੱਲ ਦੀ ਗੱਲ ਛੱਡ, ਤੂੰ ਇਹ ਦੱਸ ਅਰੁਣਾ, ਤੇਰੇ ਕੋਲੇ ਕਿਸੇ ਡਾਕਟਰ, ਹਕੀਮ, ਵੈਦ ਦੀ ਕੋਈ ਦਿੱਤੀ ਪੁੜੀ ਹੈ? ਦੀਨਾਨਗਰ ਵਾਲੇ ਵੈਦ ਦੀਆਂ ਦਿੱਤੀਆਂ ਪੁੜੀਆਂ ਪਈਆਂ ਨੇ, ਵੱਡੀਆਂ ਵੱਡੀਆਂ, ਪਰ ਉਹਦੀ ਤਾਂ ਦਵਾਈ ਹੀ ਛੱਡ ਦਿੱਤੀ ਸੀ ਮੈਂ। ਉਹ ਪੁੜੇ ਲਿਆ ਰੁਣਾ, ਲਿਆ, ਉਹ ਵੀ ਸੁੱਟ ਲਾਂ ਅੰਦਰ, ਨਹੀਂ ਤੇ ਸਵੇਰੇ ਆਣ ਕੇ ਕਹੂ ਮੇਰੀ ਦਵਾਈ ਨਹੀਂ ਖਾਧੀ ਸੀ, ਮਰ ਗਿਆ, ਮਰ ਗਿਆ। ਦੋਸਤੋ, ਇਹ ਸ਼ਿਵ ਦੇ ਆਖਰੀ ਬੋਲ ਸਨ।

ਦੋਸਤੋ ਸ਼ਿਵ ਦੀ ਕਵਿਤਾ ਪੜ੍ਹ ਕੇ ਅਜਿਹਾ ਲੱਗਦਾ ਏ ਜਿਸ ਤਰ੍ਹਾਂ ਉਸ ਨੂੰ ਇਸ ਗੱਲ ਦਾ ਪਹਿਲਾਂ ਤੋਂ ਹੀ ਅੰਦਾਜ਼ਾ ਸੀ, ਜਿਵੇਂ ਕਿ ਉਹ ਅਕਸਰ ਕਹਿੰਦਾ ਹੁੰਦਾ ਸੀ ਕਿ ਅਸਾਂ ਤਾਂ ਜੋਬਨ ਰੁੱਤੇ ਮਰਨਾ, ਹਿਜਰ ਤੇਰੇ ਦੀ ਕਰ ਪਰਕਰਮਾ, ਅਸਾਂ ਤਾਂ ਜੋਬਨ ਰੁੱਤੇ ਮਰਨਾ।

ਕਈ ਲੋਕ ਡਿਗਰੀਆਂ ਨਾਲ ਜਾਣੇ ਜਾਂਦੇ ਨੇ ਤੇ ਕੁਝ ਆਪਣੇ ਦਰਦ ਨਾਲ। ਦੋਸਤੋ ਫਿਰ ਮਿਲਾਂਗੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨਾਲ, ਹੁਣ ਆਪਣੇ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਸਤਿਕਾਰਿਤ ਤੇ ਬੁੱਧੀਜੀਵੀ ਸਾਥੀਆਂ ਸਤਪਾਲ ਬਰਾੜ ਜੀ ਤੇ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫਿਰ ਮਿਲਣ ਦੀ ਆਸ ਨਾਲ ਰੱਬ ਰਾਖਾ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਹਮੇਸ਼ਾ ਹੱਸਦੇ ਰਹੋ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਕ ਮਮਤਾ ਅਰੋੜਾ ਜੀ ਤੇ ਸਤਪਾਲ ਬਰਾੜ ਸਾਹਿਬ।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੂਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ PR ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ

ਸਰੋਤਿਓ, ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ। FM ਬੈਂਡ

ਸ੍ਰੀ ਕਸ਼ਾਰਿਆ 1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19। ਹੁਣ ਤੋਂ ਥੋੜੀ ਦੇਰ ਬਾਅਦ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਉਸ ਤੋਂ ਤੁਰੰਤ ਬਾਅਦ ਹੀ ਤੁਸੀਂ ਸੁਣੋਗੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾਣ ਵਾਲੇ ICC ਵੂਮੈਨਸ T20 ਵਰਲਡ ਕੱਪ ਦਾ ਸਿੱਧਾ ਪ੍ਰਸਾਰਣ ਲੋਰਡਸ ਕ੍ਰਿਕਟ ਗਰਾਊਂਡ ਲੰਡਨ ਤੋਂ। ਥੋੜੀ ਦੇਰ ਲਈ ਇਹਨਾਂ ਦਾ ਸਾਡੇ ਨਾਲ ਇੰਤਜ਼ਾਰ ਕਰੋ।

0: पापा, कॉलेज की फीस ज्यादा है।
1: बेटा
2: याद है बोनस के कुछ पैसे असि किसी होर खाते विच रखे सन?
1: दो साल तो खाते विच कोई लेन देन नहीं होया है। हो सकता है इन ऑपरेटिव हो गया होवे।
3: ता हुन बैंक जाओ जा वीडियो केवाईसी राही केवाईसी अपडेट करवाओ। खाता होवेगा एक्टिव बिल्कुल मुफ्त। चलो
2: किथे
3: एडमिशन लेन ली, खाता होया एक्टिव।
4: आरबीआई कहंदा है
5: जानकार बनो सुचेत रहो।
6: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਸਫਲਤਾ ਹਾਸਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਿਰ ਨੇੜੇ ਮਾਤਾ ਸੀਤਾ ਤੇ ਲਵਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਜੂਨ ਵਿੱਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ ਛੋਟੇ ਤੇ ਦਰਮਿਆਨੇ ਉੱਦਮਾਂ ਅਤੇ ਏਅਰੋਸਪੇਸ ਖੇਤਰਾਂ ਨੂੰ ਉਤਸ਼ਾਹ ਮਿਲ ਰਿਹਾ ਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ ਤੇ ਇੱਕ ਆਤਮ ਨਿਰਭਰ ਭਾਰਤ ਦਾ ਸੰਕਲਪ ਹੋਰ ਮਜ਼ਬੂਤ ਹੋ ਰਿਹਾ।
7: C-295 ਇਹ ਵਿਮਾਨ ਮੇਡ ਇਨ ਇੰਡੀਆ ਹੈ ਔਰ C-295 ਵਿਮਾਨ ਨੇ ਆਪਣੀ ਪਹਿਲੀ ਉਡਾਨ ਪੂਰੀ ਕੀ ਹੈ ਔਰ ਐਸੇ 40 ਵਿਮਾਨ ਭਾਰਤ ਮੇ ਹੀ ਬਣਾਏ ਜਾ ਰਹੇ ਹੈ। ਇਸਸੇ MSME ਔਰ ਏਅਰੋਸਪੇਸ ਸੈਕਟਰ ਕੋ ਨਈ ਸ਼ਕਤੀ ਮਿਲ ਰਹੀ ਹੈ। ਆਜ ਸਮੁੰਦਰ ਸੇ ਲੇਕਰ ਆਕਾਸ਼ ਤੱਕ ਹਮਾਰਾ ਭਾਰਤ ਅਧਿਕ ਸੁਰਕਸ਼ਿਤ ਔਰ ਆਤਮ ਨਿਰਭਰ ਬਣ ਰਹਾ ਹੈ।
6: ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਗੱਲ ਕੀਤੀ ਜਿਸ ਨੂੰ ਦੁਨੀਆਂ ਭਰ ਵਿੱਚ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਅਹਿਮਦਾਬਾਦ 'ਚ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 'ਚ 102 ਸੋਨੇ ਦੇ ਤਮਗਿਆਂ ਸਮੇਤ ਕੁੱਲ 114 ਤਮਗੇ ਜਿੱਤੇ ਜੋ ਤਮਗਿਆਂ ਦੀ ਸੂਚੀ 'ਚ ਸਿਖਰ ਤੇ ਰਿਹਾ। ਸ੍ਰੀ ਮੋਦੀ ਨੇ ਸਾਰੇ ਜੇਤੂ ਅਥਲੀਟਾਂ ਨੂੰ ਵਧਾਈ ਦਿੱਤੀ।
7: ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਪਦਕ ਜਿੱਤੇ, ਇਨ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਹੈ। ਭਾਰਤ ਇਸ ਚੈਂਪੀਅਨਸ਼ਿਪ ਕੀ ਪਦਕ ਤਾਲਿਕਾ ਮੈਂ ਪਹਿਲੇ ਸਥਾਨ ਪਰ ਰਹਾ।
6: ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਜਨਤਕ ਭਾਗੀਦਾਰੀ ਭਾਰਤ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ 'ਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ ਕੁਝ ਥਾਵਾਂ ਤੇ ਨਾਗਰਿਕਾਂ ਨੇ ਸੋਨੇ ਦੀ ਖਰੀਦਦਾਰੀ ਤੇ ਵਿਦੇਸ਼ ਯਾਤਰਾ ਨੂੰ ਅਸਥਾਈ ਤੌਰ ਤੇ ਮੁਲਤਵੀ ਕਰਕੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਨਵੀਆਂ ਤਕਨਾਲੋਜੀਆਂ ਲਈ ਤਿਆਰ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਚਰਚਾ ਕੀਤੀ। ਆਖਿਰ 'ਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਚ ਦਾ ਰੇਨ ਮੁਹਿੰਮ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਅੱਗੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਨਿਮਰਤਾ ਨਾਲ ਪੇਸ਼ ਕਰਨਗੇ।
8: ਮੈਨੂੰ ਤਾਂ ਬੁਲਾਇਆ ਨਹੀਂ ਗਿਆ ਜੀ। ਸਰਕਾਰ ਦਾ ਪੱਖ ਜਿਹੜਾ ਉਹ MLA ਸਾਹਿਬ ਆਣ ਤੇ ਕੈਬਨਿਟ ਮਿਨਿਸਟਰ ਰੱਖ ਕੇ ਆਉਣਗੇ, ਸਪੀਕਰ ਸਾਹਿਬ ਵੀ ਜਾਣਗੇ ਨਾਲ, ਤੇ ਜੋ ਵੀ ਉਹਨਾਂ ਵੱਲੋਂ ਕੋਈ ਸੁਝਾਅ ਹੋਊਗਾ ਜਾਂ ਕੁਛ SGPC ਵੱਲੋਂ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਉਹ ਤੇ ਵਿਚਾਰ ਵਟਾਂਦਰਾ ਕਰਾਂਗੇ।
6: ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਕੇ

0: स्पष्टीकरण मंगन तो बाद आई है कि सिख धार्मिक मामलों नाल संबंधित एक कानून जागत जोत श्री गुरु ग्रंथ साहब सत्कार सोध बिल 2026 नूं तख्त नाल सलाह कीते बिना किवें पास किया गया। अज अमृतसर विच एक प्रेस कॉन्फ्रेंस नूं संबोधन करदिया श्री मान ने कहा कि सरकार उन्हां दी नकल करन वाले व्यक्ति की फर्जी वीडियो के वेरवे भी सौंपेगी। एक सवाल के जवाब च मुख्यमंत्री ने कहा कि सूबा सरकार जल्द ही जथेदार नूं यह दसेगी कि किवें उन्हां दा अक्स खराब करने लई एक फर्जी वीडियो विच उन्हां दी नकल उतारन वाले व्यक्ति की वरतों की पत्र दे वेरव्यां नूं अंतम रूप दिता जा रहा है।
1: ਅਸੀਂ ਜਿਹੜੀ ਵੀਡੀਓ ਤੇ ਮਾਸਕ ਵਾਲਾ ਵੀਡੀਓ ਸੀਗਾ ਉਹਨੂੰ ਇੱਕ ਲੈਟਰ ਸਮੇਤ ਉਹ ਵੀਡੀਓ ਜਿਹੜੀ ਅਕਾਲ ਤਖ਼ਤ ਸਾਹਿਬ ਭੇਜਾਂਗੇ ਕਿ ਇਸ ਤਰ੍ਹਾਂ ਮਾਸਕ ਬਣ ਜਾਂਦੇ ਨੇ ਤੇ ਮਾਸਕ ਲਾ ਕੇ ਇੱਕ ਨਕਲੀ ਤੇ ਫਰਜ਼ੀ ਵੀਡੀਓ ਜਿਹੜੀ ਬਣਾਈ ਗਈ ਹੈ ਇੱਕ ਆਪਣਾ ਲਿਖਤੀ ਰੂਪ ਦੇ ਵਿੱਚ ਪੱਖ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਭੇਜਾਂਗੇ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਦੇ ਸੁਲਤਾਨਵਿੰਡ ਲਿੰਕ ਸੜਕ ਤੇ ਨਵੇਂ ਓਵਰਬ੍ਰਿਜ ਦਾ ਉਦਘਾਟਨ ਕੀਤਾ। ਉਨ੍ਹਾਂ ਆਖਿਆ ਕਿ ਇਸ ਓਵਰਬ੍ਰਿਜ ਦੇ ਚਾਲੂ ਹੋਣ ਨਾਲ ਸੁਲਤਾਨਵਿੰਡ ਲਿੰਕ ਸੜਕ ਤੇ ਜੰਕਸ਼ਨ ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੁਚਾਰੂ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਜੀ ਦੇ ਮੰਦਰ ਨੇੜੇ ਮਾਤਾ ਸੀਤਾ ਤੇ ਲਵ ਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕੀਤਾ। ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਹਰ ਧਰਮ ਦੇ ਲੋਕਾਂ ਲਈ ਦੁਨੀਆਂ ਦੀ ਸਭ ਤੋਂ ਪਵਿੱਤਰ ਧਰਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਜਿੱਥੇ ਦੁਨੀਆਂ ਭਰ ਤੋਂ ਹਰ ਧਰਮ ਦੇ ਲੋਕ ਸੀਸ ਨਿਵਾਉਣ ਆਉਂਦੇ ਨੇ ਤੇ ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਤੇ ਸਕੂਨ ਮਿਲਦਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਿਰ ਤੇ ਦੇਸ਼ ਭਗਤੀ ਦਾ ਪ੍ਰਤੀਕ ਜਲਿਆਂਵਾਲਾ ਬਾਗ ਤੇ ਵਾਹਗਾ ਬਾਰਡਰ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਸ੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਮੰਦਿਰ ਨੇੜੇ ਬਿਲਕੁਲ ਨਾਲ ਲਵਕੁਸ਼ ਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਿਰ ਬਣਾਉਣ ਦਾ ਐਲਾਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਅੱਜ ਉੱਘੇ ਕਵੀ ਤੇ ਦਾਰਸ਼ਨਿਕ ਸੰਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦਿਕਸ਼ਾਂ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਸੁਨੇਹੇ 'ਚ ਸਪੀਕਰ ਨੇ ਕਿਹਾ ਕਿ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਮੌਜੂਦਾ ਸਮੇਂ ਦੇ ਸੰਦਰਭ 'ਚ ਵੀ ਬਹੁਤ ਪ੍ਰਸੰਗਿਕ ਰਹਿਣਗੀਆਂ। ਉਹਨਾਂ ਕਿਹਾ ਕਿ ਕਬੀਰ ਜੀ ਨੇ ਜੀਵਨ ਭਰ ਸਮਾਜਿਕ ਬੁਰਾਈਆਂ, ਜਾਤ ਪਾਤ ਦੇ ਵਿੱਚ ਕੇ ਅਤੇ ਧਾਰਮਿਕ ਕੱਟੜਤਾ ਖਿਲਾਫ਼ ਲੜਾਈ ਲੜੀ। ਸ੍ਰੀ ਸੰਧਵਾਨ ਨੇ ਕਿਹਾ ਕਿ ਕਬੀਰ ਜੀ ਨੇ ਵਿਸ਼ਵ ਵਿਆਪੀ ਪਿਆਰ, ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਤੇ ਮਨੁੱਖਤਾ ਨੂੰ ਸਮਾਜਿਕ ਭੇਦਭਾਵ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦਿੱਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਦਾ ਸ਼ਾਮਲ ਹੋਣਾ ਉਹਨਾਂ ਦੇ ਡੂੰਘੇ ਅਧਿਆਤਮਿਕ ਫਲਸਫੇ ਤੇ ਸਮਾਨਤਾਵਾਦੀ ਸਮਾਜ ਲਈ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਲੰਧਰ ਵਿੱਚ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 93,000 ਤੋਂ ਵੱਧ ਬੱਚਿਆਂ ਨੂੰ ਪਲਸ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ 3 ਦਿਨਾਂ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਕਵਰ ਕੀਤਾ। ਸ੍ਰੀ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤੋਂ 30 ਜੂਨ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ 2,23,754 ਬੱਚਿਆਂ ਨੂੰ ਕਵਰ ਕਰਨ ਦਾ ਵਿਆਪਕ ਟੀਚਾ ਰੱਖਿਆ ਗਿਆ। ਸ੍ਰੀ ਵਾਲੀਆ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਇਹ ਦਵਾਈ ਪਿਆਣੀ ਜ਼ਰੂਰੀ ਹੈ ਤਾਂ ਜੋ ਭਾਰਤ ਪੋਲੀਓ ਮੁਕਤ ਦੇਸ਼ ਬਣਿਆ ਰਹੇ। ਉਧਰ ਜ਼ਿਲ੍ਹਾ ਮਾਨਸਾ 'ਚ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਮਾਨਸਾ ਡਾਕਟਰ ਵਿਜੇ ਸਿੰਗਲਾ ਵੱਲੋਂ ਸਿਵਲ ਹਸਪਤਾਲ ਵਿਖੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਇਸੇ ਤਰ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ ਰਿਹਾ। ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 1950 ਅਤੇ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕੀਤਾ ਗਿਆ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਦਾ ਉਦੇਸ਼ ਵੋਟਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣਾ ਏ। ਉਧਰ ਮੋਹਾਲੀ ਜ਼ਿਲ੍ਹੇ ਵਿੱਚ ਚੱਲ ਰਹੀ SIR ਮੁਹਿੰਮ ਤਹਿਤ ਫਾਰਮਾਂ ਦੀ ਵੰਡ ਤੇ ਭਰਨ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੋਹਾਲੀ ਦੇ ਵਧੀਕ ਜ਼ਿਲ੍ਹਾ ਚੋਣ ਅਫਸਰ ਗੀਤਿਕਾ ਸਿੰਘ ਨੇ ਅੱਜ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ A ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਪ੍ਰਾਪਤੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ

0: ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿਹਾ ਭਾਰਤ ਨੇ ਜੂਨ ਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਸੁਰੱਖਿਆ ਚ ਉਨ੍ਹਾਂ ਦੀ ਅਗਵਾਈ ਲਈ ਸੇਸ਼ੀਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ ਭਾਰਤ ਨੇ ਕਰਾਚੀ ਵਿਚ ਹੋਈ ਹਾਲੀਆ ਘਟਨਾ ਸਬੰਧੀ ਪਾਕਿਸਤਾਨ ਵੱਲੋਂ ਲਗਾਏ ਇਲਜ਼ਾਮ ਨੂੰ ਰੱਦ ਕੀਤਾ ਕਿਹਾ ਪਾਕਿਸਤਾਨ ਨੂੰ ਆਪਣੇ ਖੇਤਰ ਚ ਮੌਜੂਦ ਦਹਿਸ਼ਤਗਰਦੀ ਢਾਂਚਿਆਂ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਦਿੱਤਾ ਜ਼ੋਰ ਅਤੇ ਭਾਰਤ ਨੇ ਅਹਿਮਦਾਬਾਦ ਚ ਮਰਦਾਂ ਦੇ ABC ਵਾਲੀਬਾਲ ਕੱਪ ਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ ਛੋਟੇ ਤੇ ਦਰਮਿਆਨੇ ਉੱਦਮਾਂ ਅਤੇ ਏਅਰੋਸਪੇਸ ਖੇਤਰਾਂ ਨੂੰ ਉਤਸ਼ਾਹ ਮਿਲ ਰਿਹਾ ਅਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ
1: C-295 ये विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
0: ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਵੀ ਗੱਲ ਕੀਤੀ ਜਿਸ ਨੂੰ ਦੁਨੀਆ ਭਰ ਵਿਚ ਮਨਾਇਆ ਗਿਆ ਸੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿਚ ਜਨਤਕ ਭਾਗੀਦਾਰੀ ਭਾਰਤ ਲਈ ਬਹੁਤ ਖੁਸ਼ੀ ਦੀ ਗੱਲ ਹੈ ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ ਕੁਝ ਥਾਵਾਂ ਤੇ ਨਾਗਰਿਕਾਂ ਨੇ ਸੋਨੇ ਦੀ ਖਰੀਦਦਾਰੀ ਤੇ ਵਿਦੇਸ਼ ਯਾਤਰਾ ਨੂੰ ਅਸਥਾਈ ਤੌਰ ਤੇ ਮੁਲਤਵੀ ਕਰਕੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ ਸ੍ਰੀ ਮੋਦੀ ਨੇ ਨਾਗਰਿਕਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ਨੂੰ ਰਸਾਇਣਾਂ ਤੋਂ ਦੂਰ ਰੱਖਣ ਤੇ ਕੁਦਰਤੀ ਖਾਦਾਂ ਦੀ ਵਰਤੋਂ ਕਰਕੇ ਆਪਣੀ ਜ਼ਮੀਨ ਦੀ ਵੱਧ ਤੋਂ ਵੱਧ ਖੇਤੀ ਕਰਨ ਦੀ ਅਪੀਲ ਕੀਤੀ ਉਨ੍ਹਾਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕਾਂ ਨੇ ਕਾਰ ਪੂਲਿੰਗ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਨੇ ਇਕੋ ਦਿਸ਼ਾ ਚ ਯਾਤਰਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਕਾਰ ਪੂਲਿੰਗ ਦੀ ਵਰਤੋਂ ਕਰਕੇ ਇਕੱਠਿਆਂ ਯਾਤਰਾ ਕਰਨ ਨੂੰ ਤਰਜੀਹ ਦਿੱਤੀ ਹੈ ਉਨ੍ਹਾਂ ਨੇ ਤਸੱਲੀ ਜ਼ਾਹਰ ਕੀਤੀ ਕਿ ਭਾਰਤ ਇਸ ਵਿਸ਼ਵ ਵਿਆਪੀ ਸੰਕਟ ਦਾ ਸਾਹਮਣਾ ਕਰਨ ਲਈ ਇਕਜੁੱਟ ਹੈ ਸ੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਜਨਤਕ ਭਾਗੀਦਾਰੀ ਦੀ ਇਹ ਸ਼ਕਤੀ ਦੇਸ਼ ਨੂੰ ਮਜ਼ਬੂਤ ਕਰੇਗੀ ਤੇ ਸਫਲਤਾ ਵੱਲ ਲੈ ਜਾਏਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨੂੰ ਦੁਰਘਟਨਾ ਬੀਮਾ ਪ੍ਰਦਾਨ ਕਰ ਰਹੀ ਹੈ ਉਨ੍ਹਾਂ ਕਿਹਾ
1: ਸਰਕਾਰ ਦੇਸ਼ ਕੇ ਕਰੋੜੋਂ ਪਰਿਵਾਰੋਂ ਤੱਕ ਸੁਰੱਖਿਆ ਕਾ ਕਵਚ ਪਹੁੰਚਾ ਰਹੀ ਹੈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਕੇ ਤਹਿਤ ਕੇਵਲ 1 ਸਾਲ ਕੇ 20 ਰੁਪਏ ਕਾ ਪ੍ਰੀਮੀਅਮ ਉਸ ਪਰ 2 ਲੱਖ ਰੁਪਏ ਤੱਕ ਕਾ ਦੁਰਘਟਨਾ ਬੀਮਾ ਮਿਲਤਾ ਹੈ ਉਸੀ ਪ੍ਰਕਾਰ ਸੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਵੀ ਉਤਨੀ ਹੀ ਅਹਿਮ ਹੈ ਇਹ ਯੋਜਨਾ ਵਿਅਕਤੀ ਕੀ ਦੁਖਦ ਮ੍ਰਿਤਯੂ ਹੋਣੇ ਪਰ ਉਸਕੇ ਪਰਿਵਾਰ ਕੋ 2 ਲੱਖ ਰੁਪਏ ਕਾ ਬੀਮਾ ਕਵਰ ਦੇਤੀ ਹੈ ਇਸਕਾ ਵਾਰਸ਼ਿਕ ਪ੍ਰੀਮੀਅਮ ਸਿਰਫ 436 ਰੁਪਏ ਹੈ
0: ਆਖਿਰ ਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦੈ ਉਨ੍ਹਾਂ ਕਿਹਾ ਕਿ ਕੈਚ ਦਾ ਰੇਨ ਮੁਹਿੰਮ ਵਿਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸੀਸੇਲਸ ਦੀ ਆਪਣੀ ਸਰਕਾਰੀ ਦੌਰੇ ਦੌਰਾਨ ਵਾਤਾਵਰਨ ਸੁਰੱਖਿਆ ਤੇ ਪਾਏਦਾਰ ਵਿਕਾਸ ਚ ਉਨ੍ਹਾਂ ਦੀ ਅਗਵਾਈ ਲਈ ਸੀਸੇਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ਼ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ ਸੀਸੇਲ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹੈਰੇਮਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪੁਰਸਕਾਰ ਭੇਟ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਿਆਂ ਆਖਿਆ
1: President Armani and the people of Seychelles for honoring me with the Guardian of the Blue Horizon earlier today. It will encourage all those who are making sustained efforts for environment conservation. I bring with me the warm greetings and best wishes of 1.4 billion people of India.
0: ਲੋਕ ਸਭਾ ਸਪੀਕਰ ਓਮ ਬਿਰਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦੇਸ਼ ਮੰਤਰੀ ਡਾ. ਅਜੈ ਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੇਲੇਸ਼ ਦੇ ਸਰਵਉੱਚ ਸਨਮਾਨ ਗਾਰਡੀਅਨ ਆਫ਼ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤੇ ਜਾਣ ਤੇ ਵਧਾਈ ਦਿੱਤੀ ਹੈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਵਕਾਰੀ ਮਾਨਤਾ ਭਾਰਤ ਦੀ ਜਲਵਾਯੂ ਕਾਰਵਾਈ ਚੁਗਿਰਦੀ ਦੀ ਸਾਂਭ ਸੰਭਾਲ ਅਤੇ ਨਿਰੰਤਰ ਵਿਕਾਸ ਨੂੰ ਅੱਗੇ ਵਧਾਉਣ ਵਿਚ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਨੂੰ ਦਰਸਾਉਂਦੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਸਨਮਾਨ ਦੁਨੀਆਂ ਵਿਚ ਭਾਰਤ ਦੇ ਵੱਧਦੇ ਪ੍ਰਭਾਵ ਨੂੰ ਦਰਸਾਉਂਦਾ ਏ ਇਹ ਖਬਰਾਂ ਤੁਸੀਂ ਆਕਾਸ਼

ਪਾਣੀ ਤੋਂ ਸੁਣ ਰਹੇ ਹੋ, ਸਾਡਾ ਐਕਸ ਹੈਂਡਲ ਹੈ @AREAERRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ, ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AREAERRNU ਜਲੰਧਰ। ਭਾਰਤ ਨੇ ਕਰਾਚੀ ਵਿਚ ਹੋਈ ਹਾਲੀ ਘਟਨਾ ਸਬੰਧੀ ਪਾਕਿਸਤਾਨ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਪਸ਼ਟ ਤੌਰ ਤੇ ਰੱਦ ਕਰਦਿਆਂ ਉਨ੍ਹਾਂ ਨੂੰ ਬੇਬੁਨਿਆਦ ਦਸਿਆ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਦੂਜਿਆਂ ਤੇ ਉਂਗਲ ਚੁੱਕਣ ਦੀ ਬਜਾਏ ਪਾਕਿਸਤਾਨ ਨੂੰ

0: ਜੈਸਵਾਲ ਨੇ ਕਿਹਾ ਕਿ ਦੂਜਿਆਂ ਤੇ ਉਂਗਲ ਚੁੱਕਣ ਦੀ ਬਜਾਏ ਪਾਕਿਸਤਾਨ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਤੇ ਆਪਣੇ ਖੇਤਰ ਚ ਮੌਜੂਦ ਦਹਿਸ਼ਤਗਰਦੀ ਢਾਂਚਿਆਂ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਦਹਿਸ਼ਤਗਰਦੀ ਨੂੰ ਆਪਣੀ ਸਰਕਾਰੀ ਨੀਤੀ ਦੇ ਸਾਧਨ ਵਜੋਂ ਵਰਤਣ ਦੀ ਪ੍ਰਵਿਰਤੀ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 2047 ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਜ਼ੋਰ ਦਿੱਤੈ। ਅੱਜ ਨਵੀਂ ਦਿੱਲੀ ਚ ਰਾਸ਼ਟਰੀ ਪੇਂਡੂ ਵਿਕਾਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਗੱਲ ਆਖੀ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਨੂੰ ਤੇਜ਼ ਕਰਨ ਦੇ ਨਾਲੋ ਨਾਲ ਪੇਂਡੂ ਮਜ਼ਦੂਰਾਂ ਲਈ ਰੋਜ਼ੀ ਰੋਟੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਵਿਕਸਿਤ ਭਾਰਤ ਗ੍ਰਾਮੀਣ ਯੋਜਨਾ ਤਹਿਤ 1,51,000 ਕਰੋੜ ਤੋਂ ਵੱਧ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ,
1: गांव केवल भारत का भूगोल नहीं है, भारत की आत्मा है, भारत की अर्थव्यवस्था है, भारत की अस्मिता है। गांव केवल बसाहट नहीं है, वे भारत की सभ्यता है, संस्कृति है, जीवन मूल्य है, परंपराएं हैं और समृद्धि के केंद्र रहे हैं। हमारी ताकत भी गांव है और हमारी संभावना भी गांव में। गांव हमारे लोकतंत्र की सबसे मजबूत इकाई भी है और ये आज का सम्मेलन ग्रामीण समृद्धि का मंथन है।
0: ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ ਵਿਚ ਪੀਐਮ ਫੈਮਿਲੀ ਕੇਅਰ ਟਰੈਕਰ ਤੇ ਅਜਮਾਇਸ਼ੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਹ ਏਕੀਕ੍ਰਿਤ ਡਿਜੀਟਲ ਮੰਚ ਜਨਮ ਰਜਿਸਟ੍ਰੇਸ਼ਨ ਨੰਬਰ ਜਾਂ ਆਭਾ ਆਈਡੀ ਨਾਲ ਜੁੜੇ ਇਕ ਵਿਲੱਖਣ ਆਈਡੀ ਦੀ ਵਰਤੋਂ ਕਰਕੇ ਗਰਭ ਅਵਸਥਾ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਲਾਭਪਾਤਰੀਆਂ ਦੀ ਸਿਹਤ, ਪੋਸ਼ਣ ਤੇ ਸਿੱਖਿਆ ਨੂੰ ਟਰੈਕ ਕਰੇਗਾ। ਇਸ ਮੌਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਦੇਸ਼ ਚ ਸਿਹਤ ਖੇਤਰ ਵਿਚ ਮਹੱਤਵਪੂਰਨ ਬਦਲਾਅ ਹੋਏ ਨੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਕੱਲ੍ਹ ਨਵੀਂ ਦਿੱਲੀ ਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਪ੍ਰੀਸ਼ਦ ਦੀ 16ਵੀਂ ਮੀਟਿੰਗ ਚ ਅਨੀਮੀਆ ਮੁਕਤ ਭਾਰਤ ਮੁਹਿੰਮ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਇਹ ਸ਼ੁਰੂਆਤ ਅਨੀਮੀਆ ਮੁਕਤ ਭਾਰਤ ਤੋਂ ਅਨੀਮੀਆ ਮੁਕਤ ਭਾਰਤ ਮੁਹਿੰਮ ਚ ਤਬਦੀਲ ਹੋਣ ਕਾਰਨ ਅਨੀਮੀਆ ਖਿਲਾਫ਼ ਦੇਸ਼ ਦੀ ਲੜਾਈ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਇਹ ਕਦਮ ਕੁਪੋਸ਼ਣ ਨਾਲ ਨਜਿੱਠਣ ਤੇ ਇਕ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਵੀ ਦਰਸਾਉਂਦਾ ਏ। ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਚੀਲਾ ਪਿੰਡ ਵਿਚ ਯਮੁਨਾ ਘਾਟ ਸਫਾਈ ਮੁਹਿੰਮ ਚ ਹਿੱਸਾ ਲਿਆ। ਮੁੱਖ ਮੰਤਰੀ ਨੇ ਵੱਡੀ ਗਿਣਤੀ ਵਿਚ ਨੌਜਵਾਨਾਂ, ਵਲੰਟੀਅਰਸ ਤੇ ਸਥਾਨਕ ਨਾਗਰਿਕਾਂ ਦੇ ਨਾਲ ਇਸ ਸਮਾਗਮ ਚ ਸਵੈ ਇੱਛਾ ਦੇ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਯਮੁਨਾ ਦਿੱਲੀ ਦੀ ਯਾਦ, ਸਭਿਆਚਾਰ ਤੇ ਜੀਵਨ ਰੇਖਾ ਹੈ। ਦਿੱਲੀ ਸਰਕਾਰ ਇਸ ਨੂੰ ਸਾਫ਼ ਤੇ ਸ਼ੁੱਧ ਰੱਖਣ ਲਈ ਵਿਗਿਆਨਕ, ਟਿਕਾਊ ਤੇ ਵਿਆਪਕ ਪੱਧਰ ਤੇ ਲਗਾਤਾਰ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਇਸ ਸੇਵਾ ਮੁਹਿੰਮ ਚ ਸ਼ਾਮਲ ਹਰੇਕ ਵਲੰਟੀਅਰ ਦਾ ਧੰਨਵਾਦ ਕੀਤਾ। ਉਨ੍ਹਾਂ ਦਿੱਲੀ ਦੇ ਹਰ ਪਰਿਵਾਰ ਨੂੰ ਕਿਸੇ ਵੀ ਦਿਨ ਯਮੁਨਾ ਨੂੰ ਕੁਝ ਸਮਾਂ ਸਮਰਪਿਤ ਕਰਨ ਦੀ ਅਪੀਲ ਕੀਤੀ। ਭਾਰਤ ਨੇ ਅੱਜ ਅਹਿਮਦਾਬਾਦ ਵਿਚ ਮਰਦਾਂ ਦੇ ਏਵੀਸੀ ਵਾਲੀਬਾਲ ਕੱਪ ਵਿਚ ਤੀਜੇ ਸਥਾਨ ਦੇ ਪਲੇ ਆਫ਼ ਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਇਹ 40 ਸਾਲਾਂ ਵਿਚ ਟੂਰਨਾਮੈਂਟ ਵਿਚ ਭਾਰਤ ਦਾ ਪਹਿਲਾ ਤਮਗਾ। ਇਸ ਤੋਂ ਪਹਿਲਾਂ ਭਾਰਤ ਸੈਮੀਫਾਈਨਲ ਚ ਇੰਡੋਨੇਸ਼ੀਆ ਤੋਂ ਹਾਰਨ ਤੋਂ ਬਾਅਦ ਫਾਈਨਲ ਚ ਜਗ੍ਹਾ ਬਣਾਉਣ ਤੋਂ ਥੋੜੇ ਜਿਹੇ ਫਰਕ ਨਾਲ ਖੁੰਝ ਗਿਆ ਸੀ। ਉਧਰ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਅੱਜ ਲੰਡਨ ਚ ਗਰੁੱਪ ਏ ਦੇ ਆਪਣੇ ਆਖਰੀ ਮੈਚ ਵਿਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋ ਰਿਹਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਸ ਮੇਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ਚ ਗੋਲ ਕਰਨ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣ ਗਏ ਨੇ। ਅੱਜ ਗਰੁੱਪ ਜੇ ਦੇ ਆਪਣੇ ਆਖਰੀ ਮੁਕਾਬਲੇ ਚ ਅਰਜਨਟੀਨਾ ਨੇ ਜਾਰਡਨ ਨੂੰ 3-1 ਨਾਲ ਹਰਾਇਆ। ਇਸ ਦੇ ਨਾਲ ਵਿਸ਼ਵ ਕੱਪ ਵਿਚ ਮੇਸੀ ਦੇ ਗੋਲਾਂ ਦੀ ਗਿਣਤੀ 19 ਹੋ ਗਈ ਹੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ, ਭਾਰਤ ਨੇ ਜੂਨ ਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਚ ਵੱਡੀ ਸਫਲਤਾ ਹਾਸਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਸੁਰੱਖਿਆ ਚ ਉਨ੍ਹਾਂ ਦੀ ਅਗਵਾਈ ਲਈ ਸੇਸ਼ੇਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ਼ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਨੇ ਕਰਾਚੀ ਵਿਚ ਹੋਈ ਹਾਲੀਆ ਘਟਨਾ ਸੰਬੰਧੀ ਪਾਕਿਸਤਾਨ ਵੱਲੋਂ ਲਗਾਏ ਇਲਜ਼ਾਮ ਨੂੰ ਕੀਤਾ ਰੱਦ। ਕਿਹਾ, ਪਾਕਿਸਤਾਨ ਨੂੰ ਆਪਣੇ ਖੇਤਰ ਚ ਮੌਜੂਦ ਦਹਿਸ਼ਤਗਰਦੀ ਢਾਂਚਿਆਂ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਅਤੇ ਭਾਰਤ ਨੇ ਅਹਿਮਦਾਬਾਦ ਚ ਮਰਦਾਂ ਦੇ ਏਵੀਸੀ ਵਾਲੀਬਾਲ ਕੱਪ ਵਿਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸਵੇਰੇ 8:30। ਨਮਸਕਾਰ।
2: ਹੁਣੇ ਤੁਸੀਂ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 7:40 ਤੇ 15 ਸੈਕਿੰਡ। ਤੇ ਲਓ ਹੁਣ ਸੁਣੋ, ਲੰਡਨ ਕ੍ਰਿਕਟ ਗਰਾਊਂਡ ਵਿਖੇ ICC ਵੂਮੈਨਸ T20 ਵਿਸ਼ਵ ਕੱਪ ਦੇ ਇੰਡੀਆ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਰਹੇ ਮੈਚ ਦਾ ਅੱਖੀ ਡਿੱਠਾ ਪ੍ਰਸਾਰਣ। ਥੋੜੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
3: ਕਿ ਤੁਮਸੇ ਸ਼ਾਦੀ ਕਰ
4: ਜਾਨੀ ਆਭਾ ਕੇ

ਇਹ ਸਫਲਤਾਵਾਂ ਦੇਸ਼ ਦੀ ਸੁਰੱਖਿਆ ਤੇ ਆਤਮ ਨਿਰਭਰਤਾ ਨਾਲ ਜੁੜੀਆਂ ਨੇ। ਹੁਣੇ ਜੇ ਹੀ ਮੈਨੂੰ ਕੋਲਕਾਤਾ ਵਿੱਚ ਨੇਵੀ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਉੱਥੇ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗ੍ਰਹ ਨੂੰ ਭਾਰਤੀ ਨੇਵੀ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ। ਇਹਨਾਂ ਸ਼ਿਪਸ ਦਾ ਡਿਜ਼ਾਈਨ ਤੇ ਮੈਨੂਫੈਕਚਰਿੰਗ ਤੱਕ ਸਭ ਕੁਝ ਸਵਦੇਸ਼ੀ ਹੈ। ਸਾਥੀਓ, ਜੂਨ ਦੇ ਮਹੀਨੇ ਵਿੱਚ ਹੀ ਏਵੀਏਸ਼ਨ ਸੈਕਟਰ ਚ ਵੀ ਦੇਸ਼ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। C-295 ਇਹ ਜਹਾਜ਼ ਮੇਡ ਇਨ ਇੰਡੀਆ ਹੈ ਤੇ C-295 ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਤੇ ਅਜਿਹੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵੱਧ ਰਹੇ ਨੇ ਤੇ ਆਤਮ ਨਿਰਭਰ ਭਾਰਤ ਦਾ ਸੰਕਲਪ ਵੀ ਮਜ਼ਬੂਤ ਹੋ ਰਿਹਾ ਹੈ। ਇਸੇ ਮਹੀਨੇ DRDO ਨੇ ਸਵਦੇਸ਼ੀ ਲੌਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਇਸ ਨੂੰ DRDO ਦੀਆਂ ਲੈਬੋਰਟਰੀਆਂ ਤੇ ਇੰਡੀਅਨ ਇੰਡਸਟਰੀਜ਼ ਪਾਰਟਨਰਸ ਨੇ ਮਿਲ ਕੇ ਬਣਾਇਆ ਹੈ। ਯਾਨੀ ਅੱਜ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸਾਡਾ ਭਾਰਤ ਜ਼ਿਆਦਾ ਸੁਰੱਖਿਅਤ ਤੇ ਆਤਮ ਨਿਰਭਰ ਬਣ ਰਿਹਾ ਹੈ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ ਤੇ ਯੋਗ ਦੇ ਅਨੇਕਾਂ ਵੱਖ ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ ਥਾਂ ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਹਨਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਹਨਾਂ ਨੇ ਸਮਰਥਨ ਕੀਤਾ ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰ ਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਤੇ ਡੀਜ਼ਲ ਦੀ ਬਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖਬਰਾਂ ਆ ਰਹੀਆਂ ਨੇ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲ ਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹੀ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ

ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ 1 ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ, 3,700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ 2,00,000 ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ 1 ਦਿਨ ਦਾ ਮੁਸ਼ਕਿਲ ਨਾਲ 1.5 ਰੁਪਇਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11,00,000 ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਹਨਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਘਰ ਕੇ ਬੈਠ ਗਿਆ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ, ਤੇ ਜਦੋਂ ਡਰ ਮਨ ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਤੇ ਤਰਕ ਦੇ ਆਧਾਰ ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ, ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ ਤੇ ਹਰਗਿਲਾ ਦੇ ਆਲਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਹਨਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਹਨਾਂ ਨੇ ਔਰਤਾਂ ਨਾਲ ਗੱਲ ਕੀਤੀ। ਉਹਨਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਹਨਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ, ਤੇ ਅੰਧ

ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮੀਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਹਨਾਂ ਦਾ ਇਹ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮੀਨਿਕਾਨਾ ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ ਹੈ। ਤੁਸੀਂ ਵੇਖਿਆ ਹੋਵੇਗਾ, ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸਨੂੰ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆ।

0: ਕਰੇਗਾ। ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵਧਦਾ ਗਿਆ ਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਨ੍ਹਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਨ੍ਹਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ ਹੈ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ। ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ ਹੈ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ ਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫਾਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ, ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਹੁਣੇ ਤੁਸੀਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ, ਜੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾ ਰਿਹਾ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 8:25 ਤੇ 15 ਸੈਕਿੰਡ।
3: ਪਗੜੀ ਸੰਭਾਲੋ

ਹੁਣੇ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਰੁਪਿੰਦਰ ਹਾਂਡਾ ਦੀ ਆਵਾਜ਼ ਵਿੱਚ ਇਹ ਗੀਤ।

ਸਰੋਤਿਓ, ਹੰਸਰਾਜ ਹੰਸ ਦੇ ਗਾਏ ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਆਗਿਆ ਦਿਓ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:20। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਏ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।